0: ਵਾਹਿਗੁਰੂ ਜੀ ਕਾ
1: ਖਾਲਸਾ ਸ਼ਾਲ ਬਪਰੀ ਏ ਕੌਲਾ
0: ਵਾਹਿਗੁਰੂ ਜੀ ਕੀ ਫਤਿਹ
1: ਮਰਾਇਆ ਸਗਲ ਸਮਗਰੀ ਡਰੇ ਵਿਆਪੀ ਬਿਨ ਡਰ ਕਰਨੇ ਹਾਰਾ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਤਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕਿਤੇ ਅਗਣ ਤੇ ਉਦਾਰੇ ਮੋਹਦੀਨ ਅਲਪ ਮਤ ਨਿਰਗੁਣ ਭਰਿਓ ਸ਼ਰਨ ਦੁਆਰੇ ਰਹਾਓ ਬਾਲਮੀਕ ਸੁਪਚਾਰੋ ਤਰਿਓ ਬਦਕ ਤਰੇ ਵਿਚਾਰੇ ਏਕ ਨਿਮਕ ਮਨ ਮਾਹੇ ਅਰਾਧਿਓ ਗਜ ਪਤ ਪਾਰ ਉਤਾਰੇ ਕੀਨੀ ਰੱਖਿਆ ਭਗਤ ਪ੍ਰਹਲਾਦੇ ਹਰਨਾਕਸ਼ ਨਖੇ ਬੇਦਾਰੇ ਬਿਦਰ ਦਾਸੀ ਸੁਤ ਭਿਓ ਪਨੀਤਾ ਸਗਲੇ ਕੁਲ ਉਜਾਰੇ ਕਵਣ ਪਰਾਧ ਬਤਾਓ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੇ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵੇਤਨ ਵੇਤ ਪਰਮਿਉਂ ਬਹੁਪਾਤੀ ਅਨਕ ਜਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਪਏ ਅਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੇ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਓ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ ਇਸ ਹੀ ਮੈਂ ਉਰਜਾਏ ਮਾਇਆ ਮਦ ਚਾਗ ਪਏ ਉਦ ਮਤ ਹਰ ਹਰ ਕਬ ਹੂ ਨਾ ਗਾਏ

0: ਸਭ
1: ਗੁਰ ਕੈ ਸ਼ਬਦ
0: ਕੋਈ ਨਾਉ ਨਾ ਜਾਣੇ
1: ਗੁਰਮਤਿ
0: ਮੇਰਾ ਵਾਹਿਗੁਰੂ
1: ਸੱਚਾ ਵਖਰ ਨਾਮ
0: ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਨਾਮ ਸੰਸਾਰ
0: ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ
1: ਸਾਚੀ ਸੰਗਤ
0: ਹਉ ਤੁਧ ਧਿਆਈ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ
1: ਸਤਿਗੁਰੂ
0: ਖਾਲਸਾ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾਜ ਸਦਕਾ ਸਰਬ ਸੁਖ ਹੋਵੇ,

ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ।

ਆਪਣੇ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਆਪ ਜੀ ਨੇ ਆਪਣੇ ਪਾਵਨ ਸਥਾਨਾਂ ਵਿਖੇ ਸੇਵਾਵਾਂ ਲਈਆਂ ਹਨ। ਉਦਮ ਮਤ ਪ੍ਰਵੰਤਰ ਜਾਮੀ

ਅਤੇ ਉਧਮ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਗੁਰਸਿਮਰਨ ਸਿੰਘ, ਬੀਬੀ ਅੰਮ੍ਰਿਤਪਾਲ ਕੌਰ ਅਤੇ ਬੇਟੀ ਸਿਮਰਤ ਕੌਰ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਥਾਨ ਵਿਖੇ ਸ਼ਾਮ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀ ਅਤੇ ਦੀਵਾਨ ਦੀ ਸੇਵਾ ਪਿਆਰ ਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਰਹਿਮਤਾਂ ਕਰਕੇ ਸਤਿਗੁਰੂ ਜੀ ਸਦਾ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸੇਵਕ ਪਰਿਵਾਰ ਨੂੰ ਸਤਿਗੁਰੂ ਜੀ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਦੇ ਰਹਿਣਾ। ਬੇਟੀ ਸਿਮਰਤ ਕੌਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ। ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਹਰਪਾਲ ਸਿੰਘ ਜੀ, ਬੀਬੀ ਮਨਜੀਤ ਕੌਰ ਦੇ ਸਪੁੱਤਰ ਸਰਦਾਰ ਚਰਨਪ੍ਰੀਤ ਸਿੰਘ, ਬੀਬੀ ਸੁਖਵਿੰਦਰ ਕੌਰ ਵੱਲੋਂ ਆਪਣੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਬੱਚੇ ਦੇ ਨਾਨਾ ਸਰਦਾਰ ਅਮਰਜੀਤ ਸਿੰਘ ਜੀ, ਨਾਨੀ ਬੀਬੀ ਹਰਜਿੰਦਰ ਕੌਰ ਨਾਗਰਾ ਪਰਿਵਾਰਾਂ ਵੱਲੋਂ ਰਲ ਮਿਲ ਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਬੱਚੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ। ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿਦਿਆ ਦੇ ਦਾਨ ਬਖਸ਼ਣੇ। ਰਹਿਮਤਾਂ ਕਰਨੀਆਂ ਸਮੂਹ ਪਰਿਵਾਰ ਦੇ ਸਿਰ ਤੇ ਸਦਾ ਮਿਹਰ ਭਰੇ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨੀ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ, ਹਰ ਮੈਦਾਨੇ ਫਤਿਹ ਕਰਨੀ, ਅੰਗ ਸੰਗ ਸਹਾਈ ਹੋਣਾ ਜੀ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਮੇਲ ਸਿੰਘ ਜੀ, ਬੀਬੀ ਮਹਿੰਦਰ ਕੌਰ ਸ਼ੇਰਗਿੱਲ, ਜਿਨ੍ਹਾਂ ਦੇ ਸਪੁੱਤਰ ਸਰਦਾਰ ਸਰਪ੍ਰੀਤ ਸਿੰਘ ਸ਼ੇਰਗਿੱਲ, ਬੀਬੀ ਰਾਜਦੀਪ ਕੌਰ ਸ਼ੇਰਗਿੱਲ ਵੱਲੋਂ ਆਪਣੀ ਬੇਟੀ ਮਿਹਰ ਕੌਰ ਸ਼ੇਰਗਿੱਲ ਦੇ 12ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਪਿਆਰ ਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਬੱਚੀ ਮਿਹਰ ਕੌਰ ਸ਼ੇਰਗਿੱਲ ਦੇ ਨਾਨਾ ਸਰਦਾਰ ਅਜੀਤ ਸਿੰਘ ਜੀ ਧਾਲੀਵਾਲ, ਨਾਨੀ ਬੀਬੀ ਮਨਜੀਤ ਕੌਰ ਧਾਲੀਵਾਲ ਸੇਵਕ ਪਰਿਵਾਰਾਂ ਨੇ ਸਤਿਗੁਰੂ ਜੀ ਰਲ ਮਿਲ ਕੇ ਸੇਵਾਵਾਂ ਲਈ ਹਨ। ਕਿਰਪਾ ਕਰਨੀ, ਰਹਿਮਤ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ, ਸਦਾ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸੇਵਕਾਂ ਦੀਆਂ ਝੋਲੀਆਂ ਸਦਾ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਜੀ। ਬੱਚੀ ਮਿਹਰ ਕੌਰ ਸ਼ੇਰਗਿੱਲ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਲੰਬੀਆਂ ਲੰਬੀਆਂ ਉਮਰਾਂ, ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿਦਿਆ ਦੇ ਦਾਨ ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਜੀ। ਕਿਰਪਾ ਕਰਨੀ ਗੁਰੂ ਗਰੀਬ ਨਵਾਜ ਪਿਤਾ ਜੀ ਓ

ਸਵਰਗਵਾਸੀ ਸਰਦਾਰ ਰੂਪ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗਰੀਬ ਨਵਾਜ ਪਿਤਾ ਜੀ ਉਹ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਹੋਈ ਹੈ। ਕਿਰਪਾ ਕਰਨੀ, ਰਹਿਮਤ ਕਰਨੀ ਸਤਿਗੁਰ ਜੀ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ ਉਹ ਸਵਰਗਵਾਸੀ ਸਰਦਾਰ ਰੂਪ ਸਿੰਘ ਜੀ ਨੂੰ ਸਦਾ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ, ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ ਉਹ ਸਹਿਜ ਧੀਰਜ ਅਡੋਲਤਾ ਬਖਸ਼ਣੀ, ਨਾਮ ਬਾਣੀ ਦਾ ਸਹਾਰਾ ਬਖਸ਼ਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸਤਿਗੁਰ ਜੀ, ਚੜ੍ਹਦੀ ਕਲਾ ਪ੍ਰਦਾਨ ਕਰਨੀ ਗੁਰੂ ਗਰੀਬ ਨਵਾਜ ਪਿਤਾ ਜੀ, ਸਾਰੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨੇ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਕਿਰਪਾ ਕਰਨੀ ਸਤਿਗੁਰ ਜੀ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ

0: ਬੜਾ ਪਰਿਵਾਰ ਵੱਲੋਂ ਕੱਲ ਤੋਂ
1: ਸ੍ਰੀ
0: ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾ ਕਰਕੇ ਸੇਵਕ ਪਰਿਵਾਰਾਂ ਵੱਲੋਂ ਬੇਅੰਤ ਸੇਵਾਵਾਂ ਸਤਿਗੁਰ ਦੀ ਹੋ ਰਹੀਆਂ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕਰਕੇ ਸਤਿਗੁਰ ਜੀ ਸਦਾ ਸੇਵਾਵਾਂ ਲੈਂਦੇ ਰਹਿਣਾ, ਰਹਿਮਤਾਂ ਕਰਨੀਆਂ, ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਨਾ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ।

0: ਬਾਣੀ ਸਰਬੱਤ ਦਾ ਭਲਾ
1: ਦੇਸਾਂਤਰ ਭਵੈ ਪਾਠ ਪੜ ਥਕਾ ਤ੍ਰਿਸ਼ਨਾ ਹੋਏ
0: ਵਾਹਿਗੁਰੂ ਜੀ ਕਾ ਖਾਲਸਾ
1: ਪਿੰਡੀ ਸ਼ਬਦ ਨਾ ਚੀਨੇ ਉਧਰ
0: ਵਾਹਿਗੁਰੂ ਜੀ ਕੀ ਫਤਿਹ ਦੁਹਰਾਇ ਆਗਿਆ ਭਈ ਅਕਾਲ ਕੀ
1: ਸਿੰਘ ਗੁਰ ਕੇ ਸ਼ਬਦ ਏਕ ਲਿਵ ਲਾਗੀ ਤੇਰੇ

0: ਅੰਤਰਯਾਤਮ ਜਾਪੇ ਖੁਆਰ ਹੋਏ ਸਭ ਮਿਲੇਂਗੇ
1: ਪਾਪੈ ਸਾਣੀ ਖਾਕ ਬਿਪੂਤ ਚੜਾਈ
0: ਬੋਲੇ ਸੋਨਿਆਲ
1: ਸੱਚ ਕਹੇ ਤੇ ਸੋਹੈ ਪਾਠ ਪੜੇ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਮਤ ਉਹ ਹੈ ਨਾਮ ਨਾ ਜਾਪੀ ਕਿਉਂ ਸੁਖ ਪਾਵੈ ਬਿਨਵ ਨਾਵੈ ਕਿਉਂ ਸੋਹੈ ਮੂਡ ਵਡਾ ਜਟਾ ਸਿੱਖ ਬਾਦੀ

0: ਤੇਰੇ ਹੋ ਮੈਂਡਾ ਮਨ
1: ਸ਼ਾਮ ਦੇ ਦੀਵਾਨਾ
0: ਆਪਣੇ ਪ੍ਰਨਾਲ ਹੋ ਕੋਲ ਕਮਾਈ ਠੀਏ ਕੀਤੀ ਹੈ ਕਪੂਰ
1: ਨਿਹਾਲ ਸਰਵਣ ਕਰਦੇ
0: ਹਾਂ
1: ਕੀਰਤਨ ਸਰਵਣ ਕਰਾ ਰਹੇ ਹਾਂ ਭਾਈ ਸਾਹਿਬ ਭਾਈ ਕਮਲ ਜੀ ਸਿੰਘ ਦੇ ਜੁੜੀ ਰਾਜ ਦੇ ਦਰਬਾਰ

ਜਿਤ ਭੋਗ ਨਾ ਲਾਗੇ ਸੰਤੋਖ ਸਦਾ ਤ੍ਰਿਪਤਾਵਨਾ ਤ੍ਰਿਪਤੀ ਤ੍ਰਿਪਤੀ ਵਾਹਨ ਭੇਣ ਪਹਿਨਣ ਰੁੱਖ ਪਤ ਪਰਮੇਸ਼ਰ ਫੇ ਨਾਗੇ ਨਹੀਂ ਤੀਵਨਾ ਭੋਗਨਾ ਮਨ ਮਦੇ ਹਰ ਰਸ ਸਤ ਸੰਗਤ ਮਹਿ ਲੀਵਨਾ।

ਕਿਰਪਾਲ ਜੀ ਸਰਨ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹਲਾ ਪੰਜਵਾਂ ਘਰ ਅੱਠਵਾਂ ਜਣੀ ਏਕ ਓਂਕਾਰ ਸਤਿਗੁਰੂ ਪ੍ਰਸਾਦ ਜਿਸ ਗ੍ਰਹਿ ਬੋਧ ਜਿਸੇ

ਬਹੁਤ ਸਿਆਣਪ ਭਰਮਣ ਜਾਏ ਪਚ ਹੈ ਵਡਾਈ ਖਾ।

0: ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ।
1: ਇੱਕ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਆਓ, ਭਾਈ ਸਾਹਿਬ ਜੀ ਪਾਸੋਂ ਭਗਤ ਪਾਵਨ ਗੁਰ ਕੀ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ
0: ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
1: ਇੱਕ ਨੰਗੇ ਭੁਖੇ ਵਾਹਿਗੁਰੂ ਜੀ ਕਾ ਖਾਲਸਾ, ਹਠਕਾਰ ਮਰੇ ਨਾ ਕੀਮਤ ਪਾਏ, ਗਾਤ ਅਵਦ ਕੀ ਸਾਰ ਨਾ ਜਾਣੇ, ਪੂਜੇ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵੇ ਅੰਧ ਨਾ ਖਾਵੇ, ਇੱਕ ਅਗਨ ਜਲਾਵੇ ਦੇਹ ਖਪਾਵੇ, ਰਾਮ ਨਾ ਬਿਨ ਮੁਕਤ ਨਾ ਹੋਈ, ਕੀਤ ਬੇਦ ਪਾਰ ਲੰਘਾਈ ਹੈ। ਗੁਰਮਤਿ ਛੋਡੇ ਉਜੜ ਜਾਈ, ਮਨਮੁਖ ਰਾਮ ਨਾ ਜਪੇ, ਅਵਾਈ ਪਚ ਪਚ ਬੂੜੈ, ਕੂੜ ਕਮਾਵੇ ਕੂੜ ਕਾਲ ਬੇਰਾਈ ਹੈ। ਹੁਕਮੇ ਆਵੇ ਹੁਕਮੇ ਜਾਵੇ, ਬੂਜੇ ਹੁਕਮ ਸੋ ਸਾਜ ਸਮਾਵੇ, ਨਾਨਕ ਸਾਚ ਮਿਲੇ ਮਨ ਪਾਵੇ, ਗੁਰਮੁਖ ਕਾਰ ਕਮਾਈ ਹੈ। ਮਾਰੂ ਮਹਲਾ ਪਹਿਲਾ, ਆਪੇ ਕਰਤਾ ਪੁਰਖ ਵਿਦਾਤਾ, ਜਿਨ ਆਪੇ ਆਪੋ ਪਾਏ ਪਛਾਤਾ, ਆਪੇ ਸਤਿਗੁਰੂ ਆਪੇ ਸੇਵਕ ਆਪੇ ਸਿਟੋ ਪਾਈ ਹੈ। ਆਪੇ ਨੇੜੇ ਨਾਹੀ ਦੂਰੇ, ਬੂਝੇ ਗੁਰਮੁਖ ਸੇ ਜਨ ਪੂਰੇ, ਤਿਨਕੀ ਸੰਗਤ ਐਨ ਸਲਾਹਾ, ਗੁਰਸੰਗਤ ਇਹ ਵਡਾਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਾਰ ਗੁਣ ਗਾਵੇ ਰਸਨ ਹਰ ਸੇਰੇ, ਉਸਤ ਕਰੇ ਪਰ ਹਰ ਦੁਖ ਦਾਲ ਜਿਨ ਨਾਹੀ ਚਿੰਤ ਪਰਾਈ ਹੈ। ਹੋ ਜਾਗਤ ਰਹੇ ਨਾ ਸੂਤੇ ਦਿਸੇ, ਸੰਗਤ ਕੁਲ ਤਾਰੇ ਸਾਜ ਪ੍ਰੀਸੇ, ਕਲਮਲ ਮੈਲ ਨਹੀਂ ਕਲਮਲ ਮੈਲ ਨਹੀਂ ਤੇ ਨਿਰਮਲ ਉਹ ਰਹੇ ਭਗਤ ਲਿਵਲਾਈ ਹੈ। ਬੂਜੋ ਹਰ ਜਨ ਸਤਿਗੁਰੂ ਬਾਣੀ, ਇਹ ਜੋਬਣ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਏ ਪ੍ਰਾਣੀ, ਹਰ ਜਪ ਜਪ ਰਿਦੇ ਧਿਆਈ ਹੈ। ਛੋਟੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਸ਼ਾ ਹਾੜਾ, ਸਾਕਤ ਕੂੜ ਭਜੇ ਮਨ ਹਉਮੈ, ਦੋਹੋ ਮਾਰਗ ਭਜੇ ਬਚਾਈ ਹੈ। ਛੋੜੇ ਛੋੜੋ ਨਿੰਦਾ ਤਤ ਪੁਰਾਈ, ਪੜ ਪੜ ਦਜੇ ਸ਼ਾਂਤ ਨਾ ਆਈ, ਗੁਰੂ ਨਾਨਕ ਮਿਲ ਸਤ ਸੰਗਤ ਨਾਮ ਸਲਾਹ ਹੋਇਆ, ਤਮ ਰਮ ਸੁਖਾਈ ਹੈ। ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਬਨ ਧੰਦ ਛੋਡੋ ਲਪਟਾਈ, ਸਤਿਗੁਰ ਸਰਨ ਪਰੋ ਤਾਂ ਉਭਰੋ, ਇਉਂ ਧਰੀਏ ਪਵਜਲ ਭਾਈ ਹੈ। ਆਗੇ ਬਿਲਮ ਨਦੀ ਅਗਨ ਵਿਖ ਚੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ, ਭੜ ਭੜ ਅਗਨ ਸਾਗਰ ਦੇ ਲਹਿਰੀ, ਪੜ ਦਜੇ ਮਨ ਮੁਕਤਾਈ ਹੈ। ਗੁਰਪੈ ਮੁਕਤ ਦਾਣ ਦੇ ਪਾਣੇ, ਜਿਨ ਪਾਇਆ ਸੋਈ ਬਿਦ ਜਾਣੇ, ਜਿਨ ਪਾਇਆ ਤਿੰਨ ਪੁੱਛੋ ਪਾਈ, ਗੁਰ ਸਤਿਗੁਰ ਸੇਵ ਕਮਾਈ ਹੈ। ਗੁਰਬਣ ਉਰਜ ਮਾਰੇ ਬੇਕਾਰਾ, ਜਮ ਸਿਰ ਮਾਰੇ ਕਰੇ ਕੁਵਾਰਾ, ਬਾਂਧੇ ਮੁਕਤ ਨਾਹੀ ਨਰ ਨਿੰਦਕ, ਡੂਬੇ ਨਿੰਦ ਪਰਾਈ ਹੈ। ਬੋਲੋ ਸਾਜ ਪਛਾਣੋ ਅੰਦਰ, ਦੂਰੀ ਦੂਰ ਨਾਹੀ ਦੇਖ ਕਰ ਨਦਰ, ਵਿਘਨ ਨਾਹੀ ਗੁਰਮੁਖ ਤਰਤਾਰੀ, ਇਹੋ ਭਵ ਜਲ ਪਾਰ ਲੰਘਾਈ ਹੈ। ਦੇਹੀ ਅੰਦਰ ਨਾਮ ਨਵਾਸੇ, ਆਪੇ ਕਰਦਾ ਹੈ ਬਨਾਸੀ, ਨਾ ਜੀਉ ਮਰੇ ਨਾ ਮਾਰਿਆ ਜਾਈ, ਕਰ ਦੇ ਕੇ ਸ਼ਬਦ ਰਜਾਈ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹੇ ਸਚਿਆਰਾ, ਸਾਕਤ ਕੂੜੇ ਬੰਦ ਪਵਾਈ, ਅਮਰ ਜਨਮੇ ਆਈ ਜਾਈ ਹੈ। ਗੁਰ ਕੇ ਸੇਵਕ ਸਤਿ ਗੁਰ ਪਿਆਰੇ, ਉਹ ਵੈਸੇ ਤਖਤ ਜੂ ਸ਼ਬਦ ਵਿਚਾਰੇ, ਤਤ ਲਹੇ ਅੰਤਰਗਤ ਜਾਣੇ, ਸਤ ਸੰਗਤ ਸੱਚ ਵਡਾਈ ਹੈ। ਆਪ ਤਰੇ ਜਨ ਪਿਤਰਾ ਤਾਰੇ, ਸੰਗਤ ਮੁਕਤ ਸੁਪਾਰ ਉਤਾਰੇ, ਨਾਨਕ ਤੇ ਸਿਖਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵਲਾਈ ਹੈ। ਮਾਰੂ ਮਹਲਾ ਪਹਿਲਾ, ਕਹਿਤੇ ਜੁਗ ਵਰਤੇ ਗੁਬਾਰੇ, ਤਾੜੀ ਲਾਈ ਅਪਰ ਉਪਾਰੇ, ਧੁੰਦੂ ਕਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਜੋ ਕਿਸ ਤੇ ਤਿੰਨੇ ਵਰਤਾਏ, ਜਿਸ ਜਿਉਂ ਤਿਸ ਪਾਣਾ ਤੇ ਵਿੱਚ ਲਾਏ, ਤਿਸੇ ਸ੍ਰੀ ਗਣਾ ਦਿਸੇ ਕੋਈ, ਆਪੇ ਅਪਰ ਉਪਾਰਾ ਹੈ। ਗੁਪਤੇ ਪੂਜੋ ਜੁਗ ਚਤ ਆਰੇ, ਘਟ ਘਟ ਵਰਤੇ ਉਧਰ ਮਜਾਰੇ, ਜੁਗ ਜੁਗ ਏਕਾ ਏਕੀ ਵਰਤੇ, ਕੋਈ ਪੂਜੇ ਗੁਰ ਵਿਚਾਰਾ ਹੈ।
2: ਗੁਰੂ ਘਰ ਦੇ
1: ਬਿੰਦ ਰਗਤ ਮਿਲ ਪਿੰਡ ਸਰਿਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮੈਲੀ, ਹੋਰ ਮਾਇਆ ਮੋਹ ਪਸਾਰਾ ਹੈ। ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ, ਸਾਹ ਸਾਸ ਸੱਜ ਨਾਮ ਸਮਾਲੇ, ਅੰਤਰ ਉਦਰ ਮਜਾਰਾ ਹੈ।
2: ਸਾਡਾ
1: ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਾਰ ਵਾਸਾ ਪਾਇਆ, ਏਕ ਵਸਾਰੇ
2: ਆਪੇ ਸੰਗਤ ਸਦ ਬਾਲੇ,
1: ਤਾਂ ਪਿੜ ਹਾਰੇ ਅੰਦਰੇ ਨਾਮ ਸਹਾਰਾ ਹੈ। ਬਾਲਕ ਮਰੇ ਬਾਲਕੀ ਲੀਲਾ, ਕਹਿ ਕਹਿ ਰੋਏ ਬਾਲਨ ਗੀਲਾ, ਜਿਸ ਕਾ ਸਾਸੋ ਤਿੰਨ ਹੀ ਲਿਆ, ਭੂਲਾ ਰੋਬਨ ਹਾਰਾ ਹੈ। ਪਰ ਜੋਬਣ ਮਰ ਜਾਹੇ ਕਹਿ ਕੀਜੇ, ਮੇਰਾ ਮੇਰਾ ਕਰ ਰਵੀਜੇ, ਮਾਇਆ ਕਾ ਨ ਰੋਏ ਬਗੂਚੇ, ਤ੍ਰਿਗ ਜੀਵਨ ਸੰਸਾਰਾ ਹੈ। ਕਾਲੀ ਹੁਣ ਤੋਲੇ ਆਏ, ਬਿਣ ਨਾਮੇ ਗਥ ਗਿਆ ਗਵਾਏ, ਦੁਰਮਤ ਅੰਦਲਾ ਬਿਣ ਸਬਨਾਸੇ, ਮੁੱਠੇ ਰੋਏ ਪੁਕਾਰਾ ਹੈ। ਆਪ ਵਿਚਾਰ ਨਾ ਰੋਵੇ ਕੋਈ, ਸਤਿਗੁਰ ਮਿਲੇ ਤਾਂ ਸੋਜੀ ਹੋਈ, ਬਿਨ ਗੁਰ ਭਜਰ ਕਪਾਟ ਨਾ ਗੋਲੇ, ਸ਼ਬਦ ਮਿਲੇ ਨਿਸਤਾਰਾ ਹੈ। ਬਿਰਧ ਪਿਆ ਤਨ ਸੀਜੇ ਦੇਹੀ ਰਾਮ ਨਾ ਜਪੀ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੋਹ ਕਾਲੇ ਦਰਗਹਿ ਝੂਠ ਕੁਆਰਾ ਹੈ
2: ਕਰਮ ਕਰਦੇ ਆ
1: ਨਾਮ ਵਿਸਾਰ ਚੱਲੇ ਕੁੜਿਆਰੋ ਆਪਦ ਜਾਂਦ ਪੜੇ ਸਿਰ ਪਾਰ ਸੋਹਰੜੇ ਕਰ ਵਾਸਨਾ ਪਾਏ ਭੇੜੀ ਸਿਰ ਮਾਰਾ ਹੈ ਖਾਜੇ ਭੈਜੇ ਰਲੀ ਕਰੀ ਜੇ ਬਿਨ ਅਭਗਤੀ ਬਾਦ ਮਰੀਜੇ ਸਰਬ ਸਰਗੀ ਸਾਰ ਨਾ ਜਾਣੇ ਜਮ ਮਾਰੇ ਕਿਉਂ ਚਾਰਾ ਹੈ ਆਪੇ ਬਖਸ਼ ਲੈ ਤਿਸ ਪਾਵੇ ਹਉਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੋ ਜੁਗੰਤਰ ਕੀ ਵਿਦ ਜਾਣੇ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹਲਾ ਪਹਿਲਾ
2: ਗੁਰ
1: ਸਰਵਰ ਹਮ ਹੰਸ ਪਿਆਰੇ ਸਾਗਰ ਮਹਿਰਤ ਲਾਲ ਬੋ ਸਾਰੇ ਮੋਤੀ ਮਾਨ ਕਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰ ਅਗਮ ਅਗਹ ਅਗਾਧ ਨਾਲਾ ਹਰ ਅੰਤ ਨ ਪਾਈਏ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਰੰਗ ਲੀਨਾ ਹੈ ਸਤਿਗੁਰ ਭਜ ਮੁਗਤ ਕਨੇਹੀ ਉਹ ਆਦ ਜੁਗਾਦੀ ਰਾਮ ਸੁਨੇਹੀ ਦਰਗਹਿ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ
2: ਗੁਰੂ ਘਰ
1: ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਾਗੇ ਜਿਸ ਅਗਨ ਬੁਝੇ ਠਾਰ ਸੀਨਾ ਹੈ
2: ਲੰਗਰ ਨਾਲ ਤਨ
1: ਪਾਇਆ ਹੰਸ ਪ੍ਰੀਤ ਬਹੁ ਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਭੋਗੇ ਚੋਜ ਬਨੋਦੀ ਉੱਠ ਚਲਤੇ ਮਤਾ ਨਾ ਕੀਨਾ ਹੈ ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੇ ਪਹੁਣ ਪਾਣੀ ਬਸੰਤਰ ਗਾਜੇ ਮਨਮਾ ਡੋਲੇ ਦੂਤ ਸੰਗਤ ਮਿਲ ਸੋ ਪਾਏ ਸੋ ਕਿਛ ਕੀਨਾ ਹੈ ਨਾਮ ਸਰ ਦੁਖ ਦੁਖ ਸਹੀ ਹੁਕਮ ਪਿਆ ਚਰਣਾ ਕਿਉਂ ਰਹੀਏ ਨਰਕ ਕੂਪ ਮਹ ਗੋਤੇ ਖਾਵੇ ਜਿਉ ਜਲ ਤੇ ਬਾਹਰ ਮੀਨਾ ਹੈ
2: ਇਸ ਲਈ
1: ਚੌਰਾਸੀ ਨਰਕ ਸਾਗਤ ਭੋਗਾਈਏ ਜੈ ਸਾ ਕੀਜੇ ਤੈ ਸੋ ਪਾਈਏ ਸਤਿਗੁਰੂ ਬਾਜ ਮੁਕਤ ਨਾ ਹੋਈ ਕਿਰਤ ਬਾਂਧਾ ਗ੍ਰਸ ਦੀਨਾ ਹੈ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨ ਕੀਨਾ ਹੈ ਮੀਤ ਸਗ ਕੀਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅੰਧਨ ਕੀਰਤਨ ਕੀਨਾ ਹੈ
2: ਇਸ ਲਈ ਮਨ ਦੀ ਖਰਾਕ
1: ਕੂੜ ਛੋੜ ਚਾਚੇ ਕਿਉਂ ਤਾਵੋ ਜੋ ਇਸੇ ਸੋਈ ਫਲ ਪਾਵ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾਹ ਸੌਦਾ ਕੀਨਾ ਹੈ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵ ਸਹਿਜ ਮਹਿਲੋ ਗੁਰਮੁਖ ਖੋਜ ਲਹੋ ਜਨ ਪੂਰੇ ਓ ਸਮਦਰਸ਼ੀ ਚੀਨਾ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵੇ ਗੁਰ ਕੇ ਸ਼ਬਦ ਮਨ ਕੋ ਸਮਝਾਵੇ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਇਉਂ ਆਤਮ ਰਾਮੇ ਲੀਨਾ ਹੈ
2: ਇਸ ਲਈ
1: ਨਾਰਦ ਸਾਰਦ ਸੇਵਕ ਤੇਰੇ ਤ੍ਰਿਪਣ ਸੇਵਕ ਵੱਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇਕ ਦਰ ਸੇਵੇ ਦਰਦ ਬੰਗਾਏ ਉਹ ਦਰਗਹਿ ਪੈਂਦੇ ਸਤਿਗੁਰ ਛਡਾਏ ਹਮੇ ਬੰਧਨ ਸਤਿਗੁਰ ਤੁੜੇ ਜਿਤ ਚੰਚਲ ਚਰਨਾ ਦੀਨਾ ਹੈ ਸਤਿਗੁਰੂ ਬੋਲੋ ਚੀਨੋ ਬੇਦ ਸਾਈ ਜਿਤ ਪ੍ਰਭਾਵ ਗੰਤ ਨਕਾਈ ਹਮੇ ਮਾਰ ਕਰੋ ਗੁਰਸੇਵਾ ਜਾਨਨ ਕਾਰਨੰਗ ਪੀਨਾ ਹੈ ਮਾਰੂ ਮਹੱਲਾ ਪਹਿਲਾ
2: ਬਾਰਾਂ ਦੇ ਵਿੱਚ ਪਿਛਲੀਆਂ
1: ਬਾਰਾਂ ਅਸੁਰ ਸੰਗਾਰਨ ਰਾਮ ਹਮਾਰਾ ਘਟ ਘਟ ਮਈਆ ਰਾਮ ਪਿਆਰਾ ਨਾਲੇ ਅਲਖ ਨਾ ਲਿਖੀਏ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਿਆਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨ ਮੁਖ ਅੰਦਰੇ ਸੋ ਜੀ ਨਾਹੀ ਆਵੇ ਜਾਏ ਮਰੇ ਮਾਰ ਜਾਈ ਪੂਰਬ ਲਿਖਿਆ ਲੇਖਣਾ ਮਿੱਟੀ ਜਮਦਰ ਅੰਧ ਅਖਵਾਰਾ ਹੈ ਇੱਕ ਆਵੇ ਜਾਵੇ ਘਰ ਵਾਸਨਾ ਪਾਵੇ ਹੈ ਕਿਰਤ ਕੇ ਬਾਂਦੇ ਪਾਪ ਕਮਾਵੇ ਅੰਦਰੇ ਸੋ ਜੀ ਪੂਜਨ ਕਾਈ ਲੋਭ ਬੁਰਾ ਹੰਕਾਰਾ ਹੈ
2: ਪੰਜਵੇਂ ਗੁਰਦੇਵ ਤੱਕ ਤੇ
1: ਫਿਰ ਬਿਨ ਕਿਆ ਤਿਸ ਧਨ ਸ਼ਿੰਗਾਰਾ ਪਾਰ ਫਿਰ ਰਾਤੀ ਕਸਮ ਸਾਰਾ ਜਿਉ ਬੇਸੁਆ ਪੂਤ ਬਾਪ ਕੋ ਕਹੀਏ ਤਿਉ ਫੋਕਟ ਕਾਰ ਵਿਕਾਰਾ ਹੈ
2: ਉਹਨਾਂ ਗੁਰਸਿੱਖਾਂ ਨੂੰ ਦੇਖ
1: ਪ੍ਰੇਤ ਪਿੰਜਰ ਮੈਂ ਦੁੱਖ ਕੰਧੇਰੇ ਨਰਕ ਪੰਜੇ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੇ ਜਿਨ ਹਰ ਕਾ ਨਾਮ ਵਿਸਾਰਾ ਹੈ
2: ਅੱਜ ਦੇ ਸ਼ਬਦ
1: ਸੂਰਜ ਤਪਿਆ ਗਣ ਬਿਖ ਚਾਲਾ ਆਪਤ ਪਸ਼ੂ ਮਨ ਸਭਤਾਲਾ ਆਸਾ ਮਨ ਸਾ ਕੂੜ ਕਮਾਵੇ ਰੋਗ ਬੁਰਾ ਬਰਿਆ ਰਾਹੇ
2: ਬਾਣ ਜਾਂਦੇ ਨੇ ਜਦੋਂ ਅਸੀਂ ਗੁਰੂ
1: ਮਸਤਕ ਪਾਰ ਕਲਰ ਸਿਰ ਪਾਰਾ ਕਿਉਂ ਕਰ ਪੋਜਲ ਲੰਘ ਸਪਾਰਾ ਸਤਿਗੁਰ ਬੋਧ ਯਾਦ ਜਗਾ ਦੇ ਰਾਮ ਨਾਮ ਨਿਸਤਾਰਾ ਹੈ
2: ਮੈਂ ਬਲਹਾਰ ਜਾਂਦਾ
1: ਪੁੱਤਰ ਗਲਤਰ ਜਗ ਹਿਤ ਪਿਆਰਾ ਮਾਇਆ ਮੋਹ ਪਸਰਿਆ ਸਾਰਾ

0: ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰ ਆਏ ਮਾਇਆ ਬੇਖ ਭਿਆੰਗਮ ਨਾਲੇ ਦੁਬਦਾ ਕਰ ਬਹੁਤੇ ਕਾਲੇ ਸਤਿਗੁਰੂ ਬਾਜੋ ਪ੍ਰੀਤ ਨਾਮ ਜੇ ਭਗਤ ਰਤੇ ਪਤਿਆਰ ਆਵੇ ਸਖਤ ਮਾਇਆ ਕਹੋ ਬਹੁਤ ਆਵੇ ਨਾਮ
1: ਗੁਰਬਾਣੀ ਜੀ ਕਹੇ
0: ਤ੍ਰੈ ਗੁਣ ਅੰਤਰ ਪਖਵੇ ਕਪਾਵੇ ਨਾਹੀ ਪਾਰ ਉਤਾਰ ਆਏ
1: ਸਤਿਗੁਰ
0: ਮਿਲੇ ਤਾਂ ਮਨਵਾ ਟੇਕੇ ਰਾਮ ਨਾਮ ਦੇ ਸਰਨ ਤੁਰੇ ਕੇ ਹਰ ਤਨ ਨਾਮ ਅਮੋਲਕ ਦੇਵੇ ਹਰ ਜਸ ਦਰਗਹਿ ਪਿਆਰਾ ਹੈ
1: ਸੱਚੇ ਪਾਤਸ਼ਾਹ ਕਹਿੰਦੇ
0: ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹਲਾ ਪਹਿਲਾ ਘਰ ਰਹੋ ਰੇ ਮਨ ਮੁਗਧ ਅਣੇ ਰਾਮ ਜਪ ਅੰਤਰਗਤ ਤਿਆਨੇ ਲਾਲ ਛੋੜ ਰਚੋ ਅਪਰੰਪਰ ਇਉ ਭਾਵ ਮੁਗਧ ਦੁਆਰਾ ਹੈ
1: ਗੁਰਮੁਖ
0: ਜੀੜੇ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਰਾਮ ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮਹਾ ਇਹ ਰਸ ਟੋਲੋ ਗੁਰਮੁਖ ਪੂਜ ਲੋ ਕਰੇ ਆਪਣਾ ਬੋੜਨਾ ਗਰਭ ਮਜਾਰਾ ਹੈ ਸੱਚ ਤੀਰਥ ਨਾਮ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਲ ਜਮ ਜੋ ਨਾ ਸਕੇ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਪੈ ਪਾਰਾ ਹੈ ਪੰਜ ਤਤ ਮਿਲਕ ਆਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹਰਿ ਆਤਮ ਹਰ ਪਾਇਆ ਸ਼ਬਦ ਵਿਚਾਰਾ ਹੈ ਸਤਸੰਗ ਤੋ ਕਰਹੁ ਜਨ ਪਾਈ ਖਿਮਾ ਕਹੋ ਸਤਿਗੁਰ ਸਰਨਾਈ ਆਤਮ ਚਿੰਨ ਪ੍ਰਾਤਮ ਚਿੰਨ ਗੁਰਸੰਗਤ ਇਹ ਨਿਸਤਾਰਾ ਹੈ ਸਕਤ ਕੂੜ ਕਪਟ ਮਹਿ ਟੇਕਾ ਐਨ ਸੁਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਗੁਣ ਜਾਵੇ ਗਰਭ ਜਨੀ ਨਰਕ ਮਜਾਰਾ ਹੈ ਸਕਤ ਜਮ ਕੀ ਬਿਨ ਗੁਰ ਸਾਹਿਬ ਕਹੋ ਕੋ ਤਰਿਆ ਹੋਮੇ ਕਰਤ ਪਉਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪੀਏ ਪਾਰ ਉਤਾਰਾ ਹੈ ਗੁਰ ਕੀ ਦਾਤ ਨਾ ਮੇਟੇ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁੱਖ ਨੇੜ ਨਾ ਆਵੇ ਮਨ ਸੋ ਪ੍ਰਭੂ ਪਰਪਾਰਾ ਹੈ ਗੁਰ ਤੇ ਭੁੱਲੇ ਆਵੋ ਜਾਵੋ ਜਨਮ ਮਰੋ ਪੁੰਨ ਪੁੰਨ ਪਾਪ ਕਮਾਵੋ ਸਾਕਤ ਮੂੜ ਚੇਤਨਾ ਚੇਤੇ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ ਕਿਸ ਕੋ ਦੋਸ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਹਮੇ ਮਮਤਾ ਕਰਤਾ ਆਇਆ ਆਸਾ ਮਨ ਸਬੰਧ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਲੇ ਬਿਖਲਾ ਦੇ ਸ਼ਾਹ ਬਿਕਾਰਾ ਹੈ ਜਦੋਂ ਰਾਤ ਭਗਤ ਕਰੋ ਜਨ ਪਾਈ ਅਕਾ ਆਪ
1: ਜਦੋਂ ਅਸੀਂ
0: ਅਕਤ ਕਥੋ ਮਨ ਮਨੇ ਸਮਾਈ ਊਠ ਚਲਤਾ ਠਾਕ ਰੱਖੋ ਕਰ ਆਪਣੇ ਦੁੱਖ ਕਾਟੇ ਕਾਟਣਾ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਾਲੇ ਵ ਗੁਰਮੁਖ ਜਾਤੀ ਨਾਨਕ ਨਾਮ ਨਾਮ ਮਾਤ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਤ ਦਿਆਲ ਮਰਾਰੀ ਤੇਰੇ ਯੋਜਨਾ ਜਾਣੇ ਕੋਈ ਤੂੰ ਪੂਰਾ ਪੁਰਖ ਦਾਤਾ ਹੈ
1: ਗੁਰਸਿੱਖਾਂ ਦੀਆਂ ਨਿਸ਼ਾਨੀਆਂ
0: ਤੂੰ ਆਦਿ ਜੁਗਾਦ ਕਰੇ ਪ੍ਰਿਤ ਪਾਲਾ ਘਾਟ ਘਾਟ ਰੂਪ ਅਨੂਪ ਦਿਆਲਾ ਜਿਉਂ ਤੁਦ ਪਾਵੇ ਤਿਵੇਂ ਚਲਾਵੇ ਸਭ ਤੇ ਰੋਕੀਆ ਕਮਾਤਾ
1: ਚਲਾਂਗੇ ਉਠ ਹਰ ਨਾਮ ਜਪ
0: ਅੰਤਰ ਜੋਤ ਬੜੀ ਜਗਦੀਵਣ ਸਭ ਘਟ ਪੋਗੇ ਹਰ ਰਸ ਪੀਵਣ ਆਪੇ ਲੇਵੇ ਆਪੇ ਦੇਵੇ ਤੇ ਲੋਹੀ ਜਗਤ ਪਿਤ ਦਾਤਾ
1: ਹੈ
0: ਜਗਤ ਉਪਾਏ ਖੇਲ ਰਚਾਇਆ ਪਵਣੇ ਬਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤ ਰਹਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਪੁਰਜੇ ਸ਼ਬਦ ਨਾਲਾ ਸਾਕਤ ਦੁਰਮਤ ਡੂਬੇ ਦਾਜੇ ਗੁਰ ਰਾਖੇ ਹਰ ਲਿਵ ਜਾਤਾ ਰਾਤਾ ਹੈ
1: ਬੰਦਾ ਕਹਿੰਦੇ ਹੀ ਉਹਨੂੰ
0: ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ ਤਿੰਨ ਮੈਂ ਪੰਜ ਤੰਤ ਕਰ ਵਾਸਾ ਸਤਿਗੁਰ ਸ਼ਬਦ ਰਹੇ ਰੰਗ ਰਾਤਾ ਤਜ ਮਾਇਆ ਹਉਮੈ ਪ੍ਰਾਤਾ ਹੈ
1: ਬੰਦਾ ਕਹਿ ਦਿੱਤਾ ਗਿਆ
0: ਇਹ ਮਨ ਭੀਜੇ ਸ਼ਬਦ ਭਤੀਜੇ ਬਿਨ ਨਾਮੇ ਕਿਉਂ ਟੇਕ ਟਕੇ ਜੇ ਅੰਤਰ ਚੋਰ ਮੋਹਿ ਕਰ ਮੰਦਰ ਜਿਨ ਸਾਖਤ ਦੂਤ ਨਾ ਜਾਤਾ ਏ ਅੰਤਰ ਚੋਰ ਮੋਹਿ ਕਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਏ ਦੂਧਰ ਦੂਤ ਭੂਤ ਪਿਆਲੇ ਖਿੱਚੋ ਦਾਨ ਕਰੇ ਬੀਤਾ ਲੈ ਸ਼ਬਦ ਸੂਤ ਬਿਨ ਆਵੇ ਜਾਵੇ ਪਦ ਕੋਈ ਆਵਤ ਜਾਤਾ ਏ ਜਮਦਰ ਬਾਂਦੇ ਮਿਲੇ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਲਾਵੇ ਜਿਉ ਕੁੰਡੀ ਮੀਨ ਮਰਾ ਪਰਾਤਾ ਹੈ ਸਾਖਤ ਪਾਸੀ ਪੜੇ ਕੇ ਲਾਜਮ ਵਸ ਕੀਆ ਅੰਧ ਦੇਹਲਾ ਰਾਮ ਨਾ ਬਿਨ ਮੁਕਤ ਨਾ ਸੂਝੇ ਆਜ ਕਾਲ ਪਜ ਜਾਤਾ ਹੈ ਸਤਿਗੁਰੂ ਭਾਜਨ ਬੇਲੀ ਕੋਈ ਹੈ ਤੇ ਉਹ ਤੇ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੇ ਕਰ ਕਿਰਪਾ ਇਉ ਸਲੜੇ ਸਲ ਮਲਾਤਾ ਹੈ ਭੁੱਲੇ ਸਮਝ ਆਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰੂ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਕਾਤਾ ਏ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ਬ੍ਰਹਮੇ ਇੰਦਰ ਮਹੇਸ਼ ਨ ਜਾਣੀ ਸਤਿਗੁਰ ਲਖ ਕਹੁ ਕਿਉ ਲਖੀਐ ਜਿਸ ਬਖਸ਼ੇ ਤਿਸੇ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੁਪਰਸਨ ਅਹਿਨ ਸਨਿਰਮਲ ਜੋਤ ਸੁਭਾਈ ਘਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰਸ ਮਾਤਾ ਹੈ ਸਤਿਗੁਰ ਸੇਵੇ ਸੇ ਪ੍ਰਧਾਨਾ ਤਿੰਨ ਘਟ ਘਟ ਯੰਤਰ ਬ੍ਰਹਮ ਪਛਾਨਾ ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੇ ਜਿਨ ਸਤਿਗੁਰੂ ਹਰਿ ਪ੍ਰਭ ਜਾਤਾ ਹੈ ਮਾਰੂ ਮਹਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੇ ਜਿਨ ਚੱਕਰ ਧਾਰ ਜਿਨ ਤਰ ਚੱਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੇ ਸਾਚਾ ਵੇ ਪ੍ਰਵਾਹ ਹੈ ਵੇਖੀ ਵੇਖੀ ਜਨ ਤੋ ਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰਪੂਰੇ ਪੜੇ ਮਨਮੁਖ ਪਰ ਬਿਤ ਨਹੀਂ ਜਾਣਾ ਨਾਮ ਨ ਬੂਝੇ ਪਰਮ ਪਲਾਨਾ ਲੈ ਕੇ ਵੱਡੀ ਦੇਣ ਉਗਾਹੀ ਦੁਰਮਤ ਕਾ ਗਲ ਪਾਇਆ ਹੈ
1: ਪ੍ਰਭੂ ਮਿਲੇ
0: ਸਿਮਰ ਸਾਦਰ ਪੜੇ ਪ੍ਰਾਣਾ ਵਾਦ ਵਖਾਣੇ ਤਤ ਨ ਜਾਣਾ ਬਿਨ ਗੁਰਪੂਰੇ ਤਤ ਨ ਪਾਈਏ ਸੱਚ ਸੁਚੇ ਸੱਚ ਰਹਾ ਹੈ ਸਭ ਸਲਾਹੇ ਸੁਣ ਸੁਣ ਆਖੇ ਆਪੇ ਦਾਨਾ ਸੱਚ ਪੁਰਾਖੇ ਜਿਨ ਕੋ ਨਦਰ ਕਰੇ ਪਾਵੇ ਆਪਣੇ ਗੁਰਮੁਖ ਸ਼ਬਦ ਸਲਾਹਾ ਹੈ ਸੁਣ ਸੁਣ ਆਖੇ ਕੇਤੀ ਬਾਣੀ ਸੁਣ ਕੇ ਕੁਵੰਤ ਨ ਜਾਣੀ ਜਾਂ ਕੋ ਲਖ ਲਖਾਏ ਆਪੇ ਅਕਤ ਕਥਾ ਬੁੱਧ ਤਾਂ ਹੈ ਜਨਮੇ ਕਉ ਵਾਜੇ ਵਧਾਏ ਸੋਹਲੜੇ ਅਗਿਆਨੀ ਗਾਏ ਸੋ ਜੋ ਜਨਮੇ ਤਿਸਰ ਪਰਮਾਨਾ ਕਿਰਤ ਪਿਆ ਸਿਰ ਸਹਾ ਹੈ ਸੰਜੋਗ ਮਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦੀਏ ਦੁਖ ਸੁਖ ਹੀ ਤੇ ਪੈ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ
1: ਕੰਨ ਪੱਲੇ ਸ਼ਬਦ ਸੱਚੇ ਮਹਾ ਹੈ
0: ਕਾਚੀ ਸੌਦੀ ਤੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਪਾਵੇ ਪੂੰਜੀ ਸਭ ਦਰਾਸ ਸਲਾਮਤ ਚੂਕਾ ਜਮਕਾ ਫਾਹਾ ਹੈ ਸਭ ਕੋ ਬੋਲੇ ਆਪਣ ਬਾਣੀ ਮਨਮੁਖ ਦੂਜੇ ਬੋਲ ਨਾ ਜਾਣੇ ਅੰਦਲੇ ਕੀ ਮਾਤੇ ਅੰਦਲੀ ਬੋਲੀ ਆਏ ਗਿਆ ਦੁਖ ਤਾਂ ਹੈ
1: ਸਵੇਰੇ ਪਹਿਲਾਂ ਉਹਦਾ ਕਾਰਨ
0: ਜਨਮੇ ਦੁਖ ਮੈਂ ਮਾਨਾ ਦੁਖ ਨਾ ਫਟੇ
1: ਦੇਖੋ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ
0: ਮੈਂ ਦੁਖੀ ਬਣ ਸੇ ਕਿਆ ਲੈ ਆਇਆ ਕਹਿ ਲੈ ਜਾ ਹੈ
1: ਜਿਹੜਾ ਗੁਰੂ ਦੀ ਮਾਤਾ
0: ਸੱਚੀ ਕਰਨੀ ਗੁਰ ਕੀ ਸਰਕਾਰ ਆਇਆ ਵਣ ਜਾਣ ਨਹੀਂ ਜਮ ਤਾਰਾ ਡਾਲ ਛੋੜ ਤਤ ਮੂਲ ਪਰਾ ਤਮਨ ਸਾਚਾ ਉਮਾਏ
1: ਉਹਦਾ ਧਿਆਨ ਪਹਿਲਾਂ ਗੁਰੂ
0: ਵੱਲ ਲੱਗੇ ਲੋਕ ਨਹੀਂ ਜਮ ਮਾਰੇ ਨਾ ਦੁੱਖ ਦੇਖੇ ਪੰਤ ਕਰਾਰੇ ਰਾਮ ਨਾਮ ਕਟ ਅੰਦਰ ਪੂਜਾ ਅਵਨਾ ਦੂਜਾ ਕਹਾ ਹੈ ਓੜਨਾ ਕਤਨੇ ਸ਼ਬਦ ਜਾਈ ਜਿਉਂ ਤੁਧ ਭਾਵੇ ਰਹੇ ਜਰ ਜਾਈ ਦਰਗਹਿ ਪੈਂਦੇ ਜਾਣ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਹਿ ਗਏ ਗੁਣ ਕਥੇ ਕਨੇਰੇ ਅੰਦਰ ਪਾਵੇ ਵੱਡੇ ਵਡੇਰੇ ਨਾਨਕ ਸਾਚ ਮਿਲੇ ਪਤ ਰਾਖੋ ਤੂੰ ਸਿਰ ਸਾਹ ਪਾਤਸ਼ਾਹ ਹੈ ਮਾਰੂ ਮਾਲਾ ਪਾਲਾ ਦੱਖਣੀ
1: ਇਸ਼ਨਾਨ ਕਰੇ ਅੰਮ੍ਰਿਤ
0: ਕਾਇਆ ਨਗਰ ਨਗਰ ਗੜ
1: ਹੁਣ ਇੱਥੇ ਮਨ ਦੀ ਗੱਲ ਚੱਲ ਰਹੀ ਹੈ
0: ਅਸਤਰ ਥਾਣ ਸਦਾ ਨਰਮਾਇ ਆਪੇ ਆਪੋ ਪਾਏਂਦਾ ਅੰਦਰ ਕੋਟ ਸਜੇ ਹਟ ਨਾਲੇ ਆਪੇ ਲੈ ਵਸਤ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਏਂਦਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰਤਾ ਪੇ ਹੁਕਮ ਜਾਏ ਦਸਵੇਂ ਪੁਰਖ ਲੇਖ ਪਾਰੇ ਆਪੇ ਲਖ ਲਖਾਏਂਦਾ ਕੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀ ਤੋ ਗਿਲ ਤਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਨ ਪਾਇੰਦਾ
1: ਸਿਮਰਨ ਕਰਦੇ ਆ
0: ਧਰਤ ਉਪਾਏ ਧਰੀ ਧਰਮ ਮਸਾਲਾ ਉਤਪਤ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਤਾਈ ਕਲਾ ਖਿੰ ਚਟ ਹਾਇੰਦਾ
1: ਜਦੋਂ ਅਸੀਂ ਇਹ ਸ਼ਬਦ ਦੀ ਕਮਾਈ ਕਰਦੇ
0: ਪਰ ਠਾਰਾ ਮਾਲਣ ਤੇਰੀ ਚੋਰ ਟੁੱਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਇ ਦੀਪ ਕਰਾ ਕੇ ਸਾਸ ਕਰ ਸੁਰ ਸਮਾਇੰਦਾ ਪੰਖੀ ਪੰਚ ਉਗਰਣੀ ਤਾਵੇ ਸਫਲ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੇ ਗੁਣ ਗਾਵੇ ਹਰ ਚੋਗ ਚੁਕਾਇੰਦਾ ਝਿਲ ਮਿਰਚ
1: ਅੰਮ੍ਰਿਤਸਰ ਕਹਿੰਦੇ ਨੇ
0: ਸੂਰਜ ਕਿਰਨ ਨਾ ਬਿਜਲ ਗੈ ਨਾਰਾ
1: ਕਥਿ
0: ਕਥੋ ਚਿਣ ਨ ਕੋਈ ਪੁਰ ਲਿਆ ਮਨ ਭਾਇੰਦਾ ਪਸਰੀ ਕਿਰਨ ਜੋਤ ਉਦਿਆਲਾ ਕਰ ਕਰ ਦੇਖੇ ਆਪ ਦਿਆਲਾ ਅਨਹਦ ਰੁਣ ਜਨਕਾਰ ਸਦਾ ਤੁਨ ਨਿਰਭਉ ਕਹਿ ਕਾਰ ਵਾਇੰਦਾ
1: ਜਿਹੜਾ ਹਰਿਮੰਦਰ ਸਾਹਿਬ ਹੈ ਦਰਬਾਰ ਸਾਹਿਬ ਆ ਉਹ
0: ਅਨਹਦ ਵਾਜੇ ਭਰਮ ਪਉ ਪਾਜੇ ਸਗਲ ਵਿਆਦ ਰਹਿ ਪ੍ਰਭ ਸਾਜੇ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੇ ਗੁਣ ਗਾਇੰਦਾ
1: ਨਕਸ਼ਾ ਹੈ ਜਦੋਂ ਤੁਸੀਂ ਜਾਓਗੇ ਨਾ ਹਰਿਮੰਦਰ ਸਾਹਿਬ ਦੇ ਵਿੱਚ
0: ਨਿਰਮਲ ਸੋਈ ਅਵਨਾ ਜਾਣਾ ਦੂਜਾ ਕੋਈ
1: ਕਿਸੇ ਕਿਨਾਰੇ ਤੇ ਬਣਾ ਸਕਦੇ ਸੀ
0: ਏਕ ਅਹੰਕਾਰ ਵਸੇ ਮਨ ਪਾਵੇ ਹਉਮੈ ਗਰਵ ਗਵਾਇੰਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਨਾ ਜਾਣਾ ਦੁਆ ਤੀਆ ਏਕੋ ਏਕ ਸੁਭ ਪਰ ਪਰਮਪਰ ਪੁਰਖ ਪਰ ਖਜ਼ਾਨੇ ਪਾਈਂਦਾ ਗਿਆਨ ਜਨ ਸਾਹਿਬ ਗਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਕੀਰਾ ਜੀਤੀਆ
1: ਤੇ ਮਨ ਦੀ ਗੱਲ ਚੱਲ ਰਹੀ ਹੈ ਸੋ ਪਾਈਂਦਾ ਅੰਮ੍ਰਿਤ ਸਰਨਾਵੈ
0: ਕਰਮ ਧਰਮ ਸੱਚ ਹਾਥ ਤੁਮਾਰੇ ਵੇਪਰਵਾ ਖੁੱਟ ਮੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਇੰਦਾ ਆਪੇ ਦੇਖ ਦਿਖਾਵੇ ਆਪੇ ਥਾਪ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਵਾਇੰਦਾ ਜੇਤੀ ਹੈ ਤੇਤੀ ਤੂਦ ਅੰਦਰ ਦੇਖੇ ਆਪ ਬਿਆਸ ਵਿੱਚ ਮੰਦਰ ਨਾਨਕ ਸਾਜ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਇੰਦਾ
1: ਅੰਦਰ ਸਾਰਿਆਂ ਦੇ ਜਿੱਥੇ ਸੱਤ ਪੁਰਖ
0: ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸਾਜੇ ਗੁਣ ਗਾਵਾਂ ਤੁਧ ਪਾਣੇ ਤੂੰ ਪਾਵੇ ਕਰਤੇ ਆਪੇ ਰਸਨ ਰਸਾਇੰਦਾ ਸੋਹਣ ਭਗਤ ਪ੍ਰਭ ਦਰਬਾਰੇ ਬ੍ਰਹਮਾ ਦੇਵੀ ਦੇਵਾ ਸੋਹਣ ਭਗਤ ਪ੍ਰਭ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗਾ ਤੇ ਅੰਦਰ ਨਾਮ ਧਿਆਇੰਦਾ
1: ਸਤਵਾਦੀ ਜਿਤਨਾ ਤੇ
0: ਕਉਆ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤਿਸ਼ ਦੀ ਕੇਤੇ ਬਣਵਾਸੀ ਅੰਤ ਨ ਕੋਈ ਪਾਇੰਦਾ ਵਿਣ ਜਨਾਏ ਕੋਈ ਨਾ ਜਾਣੇ ਜੋ ਕਿਸ ਕਰੇ ਸੁਆਪਣ ਪਾਣੇ ਲੱਖ ਚਰਾਸੀ ਜੀਵ ਪਾਏ ਭਾਣੇ ਸਾ ਲਵਾਏਂਦਾ ਜੋ ਤਿਸ ਪਾਲੇ ਸੋ ਨਿਹਿ ਚੋ ਹੋਵੇ ਮਨ ਮੁਖ ਆਪ ਗਨ ਹਾਏ ਰੋਵੇ ਨਾਮ ਭੁਲਾ ਠੋ ਨਾ ਪਾਏ ਆਏ ਜੈ ਜਦੋ ਪਾਏਂਦਾ
1: ਵੀ ਮਾਰਦਾ ਜਾ ਕੇ
0: ਨਿਰਮਲ ਕਾਇਆ ਉਜਲ ਹੰਸਾ ਤਿਸ ਨਾਮ ਨਿਰੰਜਨ ਅੰਸਾ ਸਗਲੇ ਦੁਖ ਮਨ ਕਰ ਪੀਵੇ ਬਹੁੜ ਦੁਖ ਨਾ ਪਾਏਂਦਾ
1: ਜਿਵੇਂ ਪ੍ਰਤੱਖ ਰੂਪ ਦੇ ਵਿੱਚ ਬਾਹਰ ਗੁਰੂ ਸਾਹਿਬ
0: ਬਹੁ ਸਾਧੋ ਦੁਖ ਪ੍ਰਾਪਤ ਹੋਵੇ ਭੋਗੋ ਰੋਗ ਸੁਮੰਤ ਵਿਗੋਵੇ ਹਰ ਖੋ ਸੋਗ ਨਾ ਮਿਟੇ ਗਬੋ ਬਿਨ ਭਾਣੇ ਪਰਮਾਇੰਦਾ
1: ਕਿਉਂਕਿ ਆਪਾਂ ਆਪ ਹੀ
0: ਗਿਆਨ ਹੋਣੀ ਪਵੇ ਸਭਾਈ ਸਾਚਾ ਰਵ ਰਿਆ ਲਿਵ ਲਾਏ ਨਿਰਭਉ ਸ਼ਬਦ ਗੁਰੂ ਸਾਚ ਜਾਤਾ ਜੋਤੀ ਜੋਤ ਮਲਾਏਂਦਾ
1: ਫਿਰ ਤਾਂ ਮਨ ਕਾਲਾ ਹੀ ਆ
0: ਅਡਲ ਅਡੋਲ ਅਤੋਲ ਮਰਾਰੇ ਖੇ ਮੈਂ ਟਾਹੇ ਫੇਰ ਉਹ ਸਾਰੇ
1: ਰੂਪ ਨਾਰੇ ਕਿਆ ਮਿਟਨੇ ਕੀ ਮਿਲੇ
0: ਸ਼ਬਦ ਭੇਦ ਪਤੇ ਆਏਂਦਾ
1: ਫਿਰ ਮਨ ਨਿਰਮਲ
0: ਹਮ ਦਾਸ
1: ਕਰਕੇ ਦਾਸ ਪਿਆਰੇ ਸਾਧੇ
0: ਵਿਚਾਰੇ ਮਨੇ ਨਾ ਦਾਸ ਆਪੇ ਸੱਚ ਦੜਾਏਂਦਾ
1: ਭਾਈ ਗੁਰਦਾਸ ਜੀ ਕਹਿੰਦੇ ਗੁਰੂ ਉਹਨਾਂ
0: ਭੱਲੇ ਸਾਧ ਸੱਚੇ ਸਚਿਆਰਾ ਸਾਚੇ ਪਾਵੇ ਸ਼ਬਦ ਤਰਦਾ ਪੀ
1: ਸਾਚੇ ਆਏਂਦਾ
0: ਵੱਡਾ ਵੱਡਾ ਆਖੇ ਸਭ ਕੋਈ ਗੁਰੂ ਗੁਣ ਸੋਜੀ ਕਿੰਨੇ ਨਾ ਹੋਈ ਸਾਚ ਮਿਲੇ ਸੋ ਸਾਚੇ ਪਾਵੇ ਨਾ ਵਿਛੜ ਦੁਖ ਪਾਏਂਦਾ ਤੁਰਵ ਸੁਣੇ ਤਾਂ ਹੀ ਰੁਨੇ ਮਰ ਮਰ ਜਨਮੇ ਮੋਹਲਤ ਪੁਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਬਚੋ ਤਾਂ ਆਏਂਦਾ ਆਪੇ ਕਰਤਾ ਆਪੇ ਮੁਕਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਾਰ ਮਮਤਾ ਮੋਹ ਚੁਕਾਏਂਦਾ
1: ਸ੍ਰਿਸ਼ਟੀਕ ਮਿਲ ਜਾਣਗੇ ਪਰ ਉਹ ਪੂਰਨ ਨਹੀਂ ਹੁੰਦੇ
0: ਦਾਨ ਵਿਚਾਰਾ ਕਰਨ ਕਰਨ ਸਮਰੱਥ ਪਾਰਾ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਏਂਦਾ ਇਹ ਹੈ
1: ਗੁਰਦਰਸ਼ਨ
0: ਸੇ ਗੁਣ ਗਾਵੇ ਸਾਚੇ ਪਾਵੇ ਸਤਿਗੁਰਸੇ ਉਪਜੇ ਤੁਜ ਮਾਇ ਸਮਾਵੇ
1: ਨਾਨਕ ਸਾਚ ਕਹਿ ਬਨੰਤੀ ਮਿਲ
0: ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ
1: ਰੋਜ ਗੁਰੂ ਦੇ ਦਰਸ਼ਨ ਕਰਨੇ ਹੋ ਗਏ ਫਿਰ
0: ਹਰਬਦ ਨਰਬਦ ਧੁੰਦੋ ਕਾਰਾ
1: ਤਰਨੰਗ
0: ਬਿਨਾ ਹੁਕਮ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਣ ਸਮਾਦ ਲਗਾਏਂਦਾ
1: ਆਪਣੇ ਬੱਚਿਆਂ ਨੂੰ ਗੁਰਬਾਣੀ
0: ਖਾਣੀ ਨਾ ਬਾਣੀ ਪਾਉਣ ਨਾ ਬਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸ਼ਬਦ ਨਹੀਂ ਸਾਗਰ ਨੀਂਦ
1: ਨਦੀ ਨਾ ਨੀਰ ਵਹਾਏਂਦਾ
0: ਨਾ ਤਦ ਸੁਰਗ ਮਚ ਪਿਆਲਾ ਦੋ ਜਗ ਪਿਛ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਾਨਾ ਨਾ ਕੋ ਆਏ ਨਾ ਜਾਏ
1: ਜਿਹੜੀ ਤੁਸੀਂ ਉਹ ਸਿੱਖਿਆ ਦੇਤੀ ਨਾ ਉਹਨੂੰ
0: ਬ੍ਰਹਮਾ ਮਿਸ਼ਨ ਮਹੇਸ਼ ਨਾ ਕੋਈ ਅਵਨ ਦਿਸੇ ਉਹ ਤੇ ਸਾਰੀ ਉਮਰ ਕੰਮ ਉਹ ਨਾਰ ਗੁਰਗ ਨਹੀਂ ਜਾਤ ਨਾ ਜਮਾਨਾ ਕੋ ਦੁੱਖ ਸੁਖ ਪਾਏ ਨਾ ਜਪ ਤਪ ਸੰਜਮ ਨਾ ਵਰਤ ਪੂਜਾ ਨਾ ਕੋ ਆਖ ਖਾਣੇ ਦੂਜਾ ਆਪੇ ਆਪੋ ਪਾਏ ਦੂਸੇ ਆਪੇ ਕੀਮਤ ਪਾਏ ਦਾ ਨਾ ਸੁਖ ਸੰਜਮ ਤੁਲਸੀ ਮਾਲਾ ਗੋਪੀ ਕਾਣ ਨਾ ਗੋਪਾਲਾ ਤੰਤ ਮੰਤ ਪਖੰਡਣਾ ਕੋਈ ਨਾ ਕੋ ਵਸ ਵਜਾਏ ਮੇਰਾ
1: ਗੁਰਸਿੱਖ ਦੀ ਨਿਸ਼ਾਨੀ ਆ
0: ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੇ ਆਖੀ ਮੰਤਾ ਜਾਲ ਕਾਲ ਨਹੀਂ ਮਾਤੇ ਨਾ ਕੋ ਕਿਸੇ ਤੇ ਆਏਂਦਾ
1: ਵੀ ਤੂੰ ਕਿਵੇਂ ਨਿਰਮਲ ਹੋਣਾ
0: ਕਿਵੇਂ ਤੇਰਾ ਮਨ ਮੈਲਾ ਜਿਉ ਨਾ ਜਿੰਦੋ ਨਾ ਤਦ ਗੁਰਖ ਨਾਮ ਛੰਦੋ ਨਾ ਤਦ ਗਿਆਨ ਧਿਆਨ ਗੁਲ ਉਪਦ ਨਾ ਕੋ ਗੰਤ ਗਨਾਏਂਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾ ਜਨਮੀਤ ਬੇਦਨੀ ਆਪੇ ਜਾਇਆ ਪੇ ਬਣਜਾਰਾ ਸਾਚੇ ਉਹ ਭਾਏਂਦਾ
1: ਮੈਂ ਹੀ ਨਹੀਂ ਜਪਦਾ ਮੈਂ ਤੁਹਾਨੂੰ ਕੋਈ ਜਮਾ
0: ਵੇਦਿਕ ਦੇਵ ਨਾ ਸਿਮਰਤ ਸਾਸਤਰ ਪਾਠ ਪ੍ਰਾਣ ਉਦੇ ਨਹੀਂ ਆਸਦ ਕਹਿਤਾ ਭਗਤਾ ਆਪ ਗੋਚਰ ਆਪੇ ਅਲਖ ਲਗਾਏਂਦਾ
1: ਇਸ ਕਰਕੇ
0: ਜਾਂ ਦਿਸ ਪਾਉਣਾ ਤਾਂ ਜਗ ਤੋਂ ਪਾਇਆ ਬਾਹਰ ਕਲਾ ਅਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਇਆ ਮਾਇਆ ਮੋਗ ਦਾਇੰਦਾ ਵਿਰਲੇ ਕੋ ਗੁਰ ਸ਼ਬਦ ਸੁਨਾਇਆ ਕਰ ਕਰ ਦੇ ਕੇ ਹੁਕਮ ਸਮਾਇਆ ਖੰਡ ਬ੍ਰਹਮੰਡ ਪਤਾਲ ਆਰੰਭੇ ਗੁਪਤ ਪ੍ਰਗਟ ਆਇੰਦਾ ਮਾਰੂ ਮਹਲਾ ਪਹਿਲਾ ਜਲ ਨਿਰਮਲ ਗੁਰਮੁਖ ਮੈਲ ਨਾਲ ਜੋਤ ਸਬਾਈ ਆਪੇ ਕਾਰ ਵੇਖੇ ਗੁੰਡਿਆਈ ਜੋਤ ਸਰੂਪ ਸਦਾ
1: ਗੜ
0: ਮੈਂ ਹਟ ਬਟਨ ਵਪਾਰਾ ਪੂਰੇ ਤੋਲ ਤੋਲੇ ਬਣਜਾਰਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜਬਾਨਾ ਮਾਰੇ ਪੇਟੇ ਜੋ ਜਲ ਅੰਤਰ ਕਮਲ ਪਵਾਸੀ ਆਪੇ ਬਖਸ਼ ਧਿਆਏਂਦਾ
1: ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਸੱਚੇ ਕਬ ਪਾਰੀ ਹੋਵੇ ਸੱਚੋ ਸੌਦਾ
0: ਪਾਏਂਦਾ ਸੱਚਾ ਸੌਦਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਲਾਏ ਗੁਰਮੁਖੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏਂਦਾ
1: ਮੁਕਤ ਭਿਆ ਮਿਲ ਸਾਧ ਸੰਗਤ ਕਰ
0: ਹੁਕਮੇ ਆਇਆ ਹੁਕਮ ਸਮਾਇਆ
1: ਹੁਕਮੇ ਦੀਸ਼ਾ ਸਭ ਪਰ ਹਰਿਆ ਐਸਾ ਦਿਆਲੂ ਬਾਬਾ
0: ਲਾ ਹੁਕਮੇ ਕਲਾ ਰਹਾਏਂਦਾ
1: ਨਾ ਮਰਜੀ ਕਿਹੋ ਜਿਹਾ ਮਰਜੀ ਆ ਜਾਵੇ ਕਹਿੰਦੇ ਮੈਂ ਪਾਰੰਗ ਹੁਕਮੇ ਪੌਣ
0: ਪਾਣੀ ਗਏ ਨਾਰੰਗ ਹੁਕਮੇ ਸਿਵ ਸਕਦੀ ਕਰ ਵਾਸਾ ਹੁਕਮੇ ਖੇਲ ਖਲਾਏਂਦਾ ਹੁਕਮੇ ਅਡਾਣੇ ਅਗਾਸੀ ਹੁਕਮੇ ਜਲ ਥਲ ਤ੍ਰਿਪਣ ਵਾਸੀ ਹੁਕਮੇ ਸਾਸ ਗ੍ਰਾਸ ਸਦਾ ਪੁਨ ਹੁਕਮੇ ਦੇਖ ਦਬਾਏਂਦਾ
1: ਆਪਾਂ ਵੀ ਇਹੋ ਜਿਹੇ
0: ਹੁਕਮ ਉਪਾਏ ਦਸ ਅਵਤਾਰਾ ਦੇਵਦਾਨ ਅਗੰਤਰ ਉਪਾਰਾ ਮਾਨੇ ਹੁਕਮ ਸੁਧਰ ਗਏ ਪੈਂਜੇ ਸਾਚ ਮਲਾਏ ਸਮਾਏਂਦਾ
1: ਸੰਸਾਰ ਦੇ ਵਿੱਚ ਕੋਈ ਜਨਮ ਤੋਂ ਹੀ ਬ੍ਰਹਮ ਗਿਆਨੀ ਨਹੀਂ ਪੈਦਾ ਹੋਇਆ ਹੁਕਮੇ ਜੋ
0: ਗੁਰ ਸਿੱਧ ਗੁਦਾਰੇ ਹੁਕਮੇ ਸਿੱਧ ਸਾਧਿਕ ਵਿਚਾਰੇ ਆਪਨਾ ਤਨਾਥੀ ਸਭ ਜਾਂ ਕੀ ਬਖਸ਼ੇ ਮੁਕਤ ਕਰਾਏਂਦਾ
1: ਔਗਣ ਆਪੇ ਹੀ ਥੋਂ
0: ਆਇਆ ਕੋਟ ਗੜੇ ਮਹਿ ਰਾਜਾ ਨੀਬ ਪਵਾਸ ਪਲਾ ਦਰਵਾਜਾ ਮਿੱਥਿਆ ਲੋਭ ਨਹੀਂ ਕਰ ਵਾਸਾ ਲਭ ਪਾਪ ਪਛਤਾਏਂਦਾ ਨਗਰ ਮਹਿਕਾਰੀ ਜਾਤ ਸਤ ਸੰਜਮ ਸਰਨ ਮਰਾਰੀ ਨਾਨਕ ਸਾਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਦ ਪਾਏਂਦਾ ਮਾਰੂ ਮਹਲਾ ਪਹਿਲਾ
1: ਔਗਣ ਨਹੀਂ ਦੇਖਣਾ ਕਿਸੇ
0: ਸੁਣ ਕਲਾ ਪਰੰਪਰ ਤਾਰੇ ਆਪ ਨਿਰਾਲਮ ਅਪਰ ਪਾਰੇ ਆਪੇ ਕੁਦਰਤ ਕਰ ਕਰ ਦੇਖੇ ਸੁਣੋ ਸੁਣ ਸੋ ਪਾਏਂਦਾ
1: ਉਪਦੇਸ਼ ਕਰਕੇ ਮਾਰੇ ਕਹਿੰਦੇ ਐਸੇ ਗੁਰਸਿੱਖ ਜਿਹੜੇ ਗੁਰੂ ਦੇ ਦਰਸ਼ਨ ਕਰਦੇ ਨੇ ਉਹ ਫਿਰ ਕੀ ਕਰਦੇ ਨੇ ਉਪਦੇਸ਼ ਜਦੋਂ ਕਿ ਨਾਮ ਤੋਂ ਬਿਨਾਂ ਸਾਮ
0: ਵੇਦ ਸਿਮਰਨ ਤੋਂ ਬਿਨਾਂ ਜਰ ਅਰਥ ਬਾਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਤ ਕਹਿ ਨਾ ਸਕੇ ਕੋ
1: ਤੇ ਮਾਰੇ ਕਹਿੰਦੇ ਤੁਸੀਂ ਬਿਛੜੇ ਤਾਂ ਰੱਬ
0: ਬੁਲਾਏਂਦਾ
1: ਅਜ ਕਿਰਤੀ ਮੁਖ ਸਾਡੀ
0: ਸੁਣੈ ਸ਼ਬਦ ਪਤਾਲ ਉਪਾਏ ਸੁਣੈ ਪਵਨ ਰਖੇ ਲੇ ਬੁਲਾਏ ਆਪੇ ਕਾਰਨ ਕੀਆ ਬ੍ਰਹਮ ਪੁਰ ਸਭ ਤੇ ਰੋਕਿਆ ਕਮਾਏਂਦਾ
1: ਚਾਰ ਕੁੰਟ ਦਹਿ ਦਸ ਭਰਮੈ ਥਕਾਏ ਅੱਜ
0: ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉਮੈ ਅਜ
1: ਸਾਡਾ ਮਨ ਥੱਕਿਆ ਨਹੀਂ ਸੰਸਾਰ ਦੇ ਰਸ
0: ਹਰ ਗੁਰਮੁਖ ਗੁਣ ਚੌਥੇ ਮੁਖ
1: ਜਿਨ੍ਹਾਂ ਦਾ ਥੱਕ ਜਾਂਦਾ ਉਹ ਆਉਂਦੇ ਇੱਥੇ
0: ਸੰਜੋਗੀ ਕਰਮ ਦਾਸਾ ਬੁਰਾ ਭਲਾ ਦੁਮਤ ਲਿਖੇ ਪਾਪ ਪੁੰਨ ਉੱਤਮ ਸਤਿਗੁਰ ਪੁਰਖ ਨਾਲੇ ਸ਼ਬਦ ਰਤੇ ਹਰ ਰਸ ਮਤ ਵਾਲੇ ਰਿਤ ਬੁੱਧ ਸਿੰਘ ਸਿੱਧ ਗਿਆਨ ਗੁਰ ਤੇ ਪਾਇਆ ਪੂਰੇ ਭਾਗ ਮਲਾਏਂਦਾ
1: ਜਿਨ੍ਹਾਂ ਤੋਂ ਮੈਂ ਸਿੱਖਿਆ ਲਈ ਹੈ
0: ਸਤਿਗੁਰ ਤੇ ਪਾਏ
1: ਪ੍ਰਚਾਰਕ ਹੋ ਜਾਂਦਾ ਉਹਨਾਂ ਨੇ ਅੱਜ
0: ਸੁਣ ਸਮਾਜ ਸੱਚੇ ਕਰ ਬਾਰਾ ਨਾਨਕ ਨੇ ਬਲਨਾਦ ਸ਼ਬਦ ਤੁਨ
1: ਇਹ ਨਹੀਂ ਕਿਹਾ ਤੂੰ ਆਹ ਗੱਲ
0: ਸੱਚ ਰਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਪਹਿਲਾ
1: ਬਸ ਇੱਕ ਕੰਮ ਕਰੀ ਗਏ ਜਿਹੜਾ ਆਉਂਦਾ ਸੀ ਉਹਨੂੰ ਗੁਰਬਾਣੀ ਦਾ ਗਿਆਨ ਦਿੱਤਾ
0: ਦੀਨ ਦਿਆਲਾ ਹੋਏ ਨਾ ਜਾਏ ਪ੍ਰਭੂ ਕਿਰਪਾਲਾ ਜੀ
1: ਅੰਦਰ ਜੁਗ ਤੇ ਸਿਮਰਨ
0: ਆਏ ਰਹਿ ਨਰਾਇਣ ਮਰਾਇਆ ਜੁਗ ਦੀ ਕੀ ਸਾਇਆ ਜਿਸ ਜਿਸ ਮਾਫ ਨ ਮਾਇਆ ਨਾ ਦੇ ਭੈ ਨਾ ਭਰੋ
1: ਮਾਇਆ ਮੈਂ ਆਪ
0: ਨਾ ਤੇ ਸੋ ਬਿਦ ਖਬਦ ਬੁਲ ਜਾਤੀ ਉਹ ਅਜਰਾ ਵਰ ਮਨ ਪਾਇਆ ਤੂੰ ਅਕਾਲ ਉੱਤਮ ਜਨ ਸੰਤ ਬੜੇ ਹਰ ਪਿਆਰੇ ਹਰ ਸਮਾਧੀ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸ਼ਾਦੀ ਪਾਇਆ ਤੂੰ ਅੰਤਰ ਜਾਮੀ ਜੀ ਤੇਰੇ ਤੂੰ ਦਾਤਾ ਹਮ ਸੇਵ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੇ ਜੇ ਗੁਰ ਗਿਆਨ ਰਤਨ ਦੇ ਪਾਇਆ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇ ਨਿਰਸਾਲ ਵਜਾਇਆ
1: ਜੇ ਕੋਈ ਪਰਮੇਸ਼ਰ ਦਾ ਨਾਮ ਜਪੇ
0: ਨਿਰਸਾਲ ਵਜਾਵੇ ਸੋਈ ਜਾਂ ਐਸੇ ਜਨ ਸਾਰੇ ਗੁਰ ਸ਼ਬਦ ਚਾਰੇ ਰਹੇ ਨਰਾਰੇ ਆਪ ਤਰੇ ਸੰਗਤ ਗੁਰ ਤਾਰੇ ਤਿੰਨ ਸਭ
1: ਗੁਰਮਤ
0: ਪਾਏਗਾ ਪਰਮ
1: ਚੁਕਾਇਆ
0: ਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤ ਲੇਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਖਾਈ ਪਾਇਆ
1: ਮੇਰੇ ਵਰਗੇ ਨੂੰ ਕੱਥ ਕੱਥ ਕੇ ਚਲੇ ਗਏ
0: ਮਾਰੂ ਮਹੱਲਾ ਪਹਿਲਾ ਹਰ ਦਨ ਸੰਚੋਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਏ ਤਸ ਕਚੋ ਨਾ ਲਾਗੇ ਤਾਂ ਗੋਤਮ ਉਪਦੇਸ਼ ਸ਼ਬਦ ਜਗਾਇਆ दरवाजे सिर सिर करने हारे साजे दसवें
1: ਚੁਕਾਇਆ ਫਿਰ ਤੁਹਾਨੂੰ ਪੜ੍ਹਦੇ ਹੀ ਸਮਝ ਆਏ
0: ਨਾ ਸੁਣਦੇ ਸਮਝ ਆਏ ਜੋਗੀ ਸ਼ਬਦ ਨਾ ਦਵਾਰੇ ਪੰਜ ਸ਼ਬਦ ਚੁੰਨ ਕਾ ਨਿਰਾਲਮ ਪ੍ਰਭ ਆਪੇ ਵਾਹਿ ਸੁਨਾਇਆ
1: ਇਸ ਕਰਕੇ ਗੁਰਬਾਣੀ ਨੂੰ ਗੁਰਸਿੱਖ ਵਿਚਾਰਦੇ ਨੇ ਫਿਰ ਚੜ੍ਹੇ ਦਸ ਗੁਰਬਾਣੀ ਗਾਲ ਹੈ
0: ਤਾਂ ਅੰਜਨ ਸਰਾਂਜਨ ਜਾਣੇ ਸਰਬ ਨਿਰੰਜਨ ਰਾਯਾ
1: ਵੈਂਦਿਆਂ
0: ਦੁੱਖ ਵੇ ਪੰਜਨ ਪ੍ਰਭ ਵਿਨਾਸੀ ਰੋਹ ਕੱਢੇ ਕਾਢੇ ਜਾਂ ਪਾਸੀ ਨਾਨਕ ਹਰ ਪ੍ਰਭ ਸੋ ਭਉ ਪੰਜਨ ਗੁਰ ਮਿਲਿਆ ਹਰ ਪ੍ਰਭ ਆਇਆ
1: ਗੁਰੂ ਦੇ ਬਚਨ ਮੰਨ ਲਏ ਉਪਦੇਸ਼ ਨੂੰ ਅੱਗੇ ਵੀ ਦੱਸਦਾ
0: ਪ੍ਰਭ ਦਾਨਾ ਬੇ ਗਰਭ।

0: ਆਪਣਾ ਉਪਦੇਸ਼
1: ਸੁਣਾਇਆ। ਸਾਜ ਬਿਨ ਸਤ ਸੰਤੋਖ ਨ ਪਾਵੇ, ਬਿਨ ਗੁਰਮੁਖਤ ਨ ਆਵੇ ਜਾਵੇ, ਮੂਲ ਮੰਤਰ ਹਰ ਨਾਮ ਰਸਾਇਣ ਕਉ ਨਾਨਕ ਪੂਰਾ ਪਾਇਆ। ਸਾਜ ਬਿਨ ਭਵ ਜਲ ਜਾਇ ਨ ਤਰਿਆ, ਇਹ ਸੰਬੰਧ ਅਥਾਹ ਮੈਂ ਦੇਖ ਭਰਿਆ ਰਹੇ, ਅਤੀਤ ਗੁਰਮਤ ਲੈ ਉਪਰਾ ਨਿਰਭਉ ਕਹਿ ਕਰ ਪਾਇਆ। ਝੂਠੇ ਜਗ ਹਿਤ ਕੀ ਚਤੁਰਾਈ, ਬਿਲਮਨ ਲਾਗੇ ਆਵੇ ਜਾਏ, ਨਾਮ ਸਾਰ ਚਲੇ ਮਾਨੇ ਉਪਜੇ ਬਿਣ ਸੁਖ ਪਾਇਆ। ਉਪਜੇ ਬਿਣ ਸੇ ਬੰਧਨ ਬਾਂਧੇ, ਹਉਮੈ ਮਾਇਆ ਕੇ ਗਲ ਬੰਧੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਮ ਪੁਰ ਬੰਧ ਚਲਾਇਆ।
0: ਗੁਰਮਤ
1: ਅਗਨ ਨਿਵਾਰ
0: ਸਨਮੁਖ ਹੋ
1: ਜਾਂਦਾ।
0: ਜੇ ਕੋ ਸਿੱਖ ਗੁਰੂ ਸੇ
1: ਗੁਰਮੁਖ ਬੂਝੇ, ਗੁਰਮੁਖ ਬੂਝੇ ਸ਼ਬਦ ਪਤੀ,
0: ਜਿਹੜਾ ਸਨਮੁਖ ਹੋ ਜਾਂਦਾ ਉਹ ਦੇਖਦਾ ਵੀ ਹੈ,
1: ਜਿਨੂੰ ਆਪ ਜਪ
0: ਕੰਮ ਵੀ ਕਰਦਾ ਸੁਣਦਾ ਵੀ
1: ਹੈ। ਗੁਰਮਤ ਬੋਲੋ ਹਰ ਜਸ ਸੂਚਾ, ਗੁਰਮਤ ਆਖੀ ਦੇਖੋ ਓਚਾ, ਸਰਬਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ।
0: ਇਸ ਕਰਕੇ ਮਾਰੂ
1: ਮਹਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਾਭ ਲੋਭਤਾ ਜੋ ਹੋਰ ਨ ਚਿੰਦਾ, ਭ੍ਰਮ ਕਾ ਸੰਗਲ ਤੋ ਨਿਰਾਲਾ, ਦਿਆਲ ਹੋਏ ਮੇਰਾ ਸਵਾਮੀ,
0: ਤਿਸ ਗੁਰਸਿੱਖ ਗੁਰ ਉਪਦੇਸ਼, ਦਾਮਨ
1: ਕਿਉ ਚਮਕ ਚਿੰਦਾ, ਨਾ ਦੇਖੇ ਅਨਿਸ ਜੋਤ ਨਿਰੰਤਰ ਪੇਖੇ,
0: ਅਨੰਦ ਰੂਪ ਦਿਆਲ ਹੁੰਦਾ ਵੈ
1: ਰੂਪ, ਕੁਛ ਹੋਏ ਦੇਖਾਇਆ,
0: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ,
1: ਸਵਾਮੀ ਵਾਹਿਗੁਰੂ ਤਾਰੇ ਸਾਸਕਰ ਸੂਰ ਦੀਪਕ ਗਨਾਰੇ, ਦੇਖਾ
0: ਜੀ ਚਲੋ
1: ਜੇ ਲਾਗੇ ਸਭ ਤ੍ਰਿਪਣ
0: ਬ੍ਰਹਮ ਸਭਾ, ਪਰ ਜਿੰਨਾ ਚਿਰ ਯਾਦ ਨਹੀਂ ਕਰਦੇ, ਜਦੋਂ ਸਾਡੇ ਅੰਦਰ ਤੜਫ ਨਹੀਂ ਬਣਦੀ,
1: ਹਰ ਜਪਿਆ ਅੰਤ ਨ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਸਭ ਤੇ ਮਨ ਮਨ ਤੇ ਤੀਰਾ, ਦੋ
0: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼,
1: ਭਗਤ ਹੈ ਗੁਰੂ ਸ਼ਬਦ ਤਰੰਗਾ, ਹਰ ਜਸ ਨਾਮ ਪ੍ਰਾਪਤ ਮੰਗਾ, ਹਰ ਪਾਵੇ ਗੁਰ ਮੇਲ ਮੰਗਾ, ਹਰ ਪਾਰੇ ਜਗਤ ਸਭਾਇਆ, ਜਿਨ ਜਪ ਜਪਿਆ ਸਤਿਗੁਰੁ ਮਤਿ ਵਾਕ,
0: ਫਿਰ ਸੀ ਇਹਨੂੰ ਸੁਣ ਕੇ ਮੰਨਣਾ
1: ਭਗਤਾਂ ਕੇ
0: ਮਨ ਕੇ, ਫਿਰ ਅਸੀਂ ਉਹਦਾ ਪ੍ਰੈਕਟਿਸ ਕਰਨੀ,
1: ਜਗ ਪੌਜਲ ਪਾਰ ਤਰਾਇਆ, ਇਹ ਪੌਜਲ ਜਗਤ ਸ਼ਬਦ ਗੁਰੂ ਤਰੀਏ,
0: ਇਸ ਕਰਕੇ ਇਹ ਅੰਤਰ
1: ਜਰੀਏ, ਪੰਜ ਬਾਣ ਲੈ ਜਮ ਕੋ ਮਾਰੇ, ਗੰਗਨੰਤਰ ਤਨਖ ਚੜਾਇਆ, ਸਾਗਤ ਨਾਲ ਸ਼ਬਦ ਸੁਰਤ ਕਿਉਂ ਪਾਇਆ, ਸ਼ਬਦ ਸੁਰਤ ਬਿਨ ਆਇਆ ਜਾਇਆ, ਨਾਨਕ ਗੁਰਮੁਖ ਮੁਕਤ ਪਰਾਇਣ,
0: ਹਰ ਪੂਰੇ ਪਾਗ ਮਲਾਇਆ, ਭਗਤਾਂ ਤੋਂ ਗੁਰੂ ਸਾਹਿਬਾਂ ਤੋਂ ਸੰਗ ਰਸਤਾ ਦੱਸਿਆ ਗਿਆ, ਆ ਰਸਤੇ ਤੇ ਚੱਲ ਕੇ ਮੇਰੇ ਕੋਲ ਬਾਲਾ,
1: ਤੁਨ ਆਨੰਦ
0: ਗੁਰਮੁਖ ਗਾਡੀ ਰਾਹ ਚਲਾਇਆ,
1: ਗੁਰੂ ਸ਼ਬਦ ਰੰਜਨ ਪਾਇਆ,
0: ਅੱਗਾ ਪਈ ਅਕਾਲ ਕੀ ਤਪ ਚਲਾਇਓ, ਪੰਥ ਆ ਪੰਥ ਗੁਰੂ ਸਾਹਿਬਾਂ
1: ਆਪ ਲੇਖ ਕੁਦਰਤ ਹੈ, ਦੇਖਾਂ ਆਪ ਅਤੀਤ
0: ਅਜਨਮੀ, ਇਹ ਪੰਥ ਇਹਨੂੰ ਰਸਤਾ ਕਹਿੰਦੇ ਨੇ, ਫਿਰ ਸਾਡਾ ਮਨ ਇਸ ਮਾਰਗ ਤੇ ਚੱਲ ਪੈਂਦਾ,
1: ਗਤ ਸਤਿਗੁਰ ਜਾਣੇ ਸੋ ਨਿਰਭਉ, ਗੁਰੂ ਸ਼ਬਦ ਪਛਾਣੇ, ਅੰਤ ਦੇਖ ਲੈ ਅੰਤਰ ਪੂਜੇ, ਅੰਤ ਨਾ ਮਨ ਡਲਾਇਆ,
0: ਫਿਰ ਗੁਰੂ ਦੀ ਕਾਰ ਕਰ,
1: ਨਿਰਭਉ ਸਭ ਅੰਤਰ ਵਸਿਆ,
0: ਗੁਰੂ ਦੇ ਹੁਕਮ ਚ ਕੰਮ ਕਰ,
1: ਰੰਜਨ ਰਸਿਆ, ਨਾਨਕ
0: ਇਸ ਮਾਰਗ ਤੇ ਚੱਲਦਾ,
1: ਸਿੱਖ ਪਾਈਏ ਹਰ ਸਹਿਜੇ ਸਾਜ ਮਿਲਾਇਆ,
0: ਗੁਰਸਿੱਖ ਦੀ
1: ਅੰਤਰ ਬਾਰ,
0: ਉਹ ਰੋਜ਼ ਇਸ ਮਾਰਗ ਤੇ ਚੱਲਦਾ, ਜਿਹਨੂੰ ਗੁਰਬਾਣੀ ਦੇ ਵਿੱਚ ਸਿੱਖ ਨੂੰ ਸੰਤ ਵੀ ਕਿਹਾ ਗਿਆ,
1: ਸਰਬ ਤੇ ਲੋਈ ਸੱਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੇ ਹਰ
0: ਉਪਾਰਾ,
1: ਜੀਉ ਪਾਏ
0: ਰਿਪਾਇਆ, ਦੋ ਹੀ ਰਸਤੇ ਨੇ ਦੁਨੀਆਂ ਚ, ਤੀਜਾ ਕੋਈ ਰਸਤਾ ਨੀ
1: ਹੈਗਾ,
0: ਗੁਰਬਾਣੀ ਦੀ ਖੋਜ ਜਦੋਂ ਕਰਾਂਗੇ ਫਿਰ ਪਤਾ, ਕੁਛ ਕਹਿ ਦਿੰਦੇ ਆਮ ਤੌਰ ਤੇ ਸਟੇਜਾਂ ਤੋਂ ਸੁਣਨ ਵੀ ਲਈਦਾ, ਰਸਤੇ ਵੱਖਰੇ ਵੱਖਰੇ ਪਹੁੰਚਣਾ ਤੇ
1: ਚੱਲਣ ਵਾਲਾ ਮੋਹ,
0: ਰਸਤੇ ਗੁਰਬਾਣੀ ਚ ਦੋ ਹੀ ਦੱਸੇ ਹੋਏ ਨੇ, ਇੱਕ ਲਿਵਦਾ ਮਾਰਗ ਆ, ਇੱਕ ਧਾਤ ਦਾ ਮਾਰਗ ਆ,
1: ਜਿਸ ਕੋ ਨਦਰ ਕਰੇ ਗੁਰੂ
0: ਧਾਤ ਦੇ ਮਾਰਗ ਨੂੰ ਮਾਇਆ ਦਾ ਮਾਰਗ ਕਹਿੰਦਾ, ਸੰਸਾਰ ਦਾ ਮਾਰਗ ਕਹਿੰਦਾ, ਇਹ ਥਿਰਨੀ ਇਹ ਤੇ ਬਾਰ ਬਾਰ ਜਨਮ, ਇਹ ਮਾਰਗ ਸੰਸਾਰ ਕੋ ਨਾਨਕ ਥਿਰਨੀ ਕੋਏ, ਜੋ ਉਪਜਿਆ ਸੋ ਪੈਂਸਾ, ਇਸ ਕਰਕੇ ਇਹ ਮਾਰਗ ਸਾਡੇ ਘਰੇ ਨੀ
1: ਜਾਣਾ,
0: ਤੁਸੀਂ ਲੁੱਟੇ ਜਾਣਾ 100%, ਕਿਸੇ ਤੋਂ ਪੁੱਛਣ ਦੀ ਲੋੜ ਨੀ, ਇਹ ਰਸਤਾ ਤਾਂ ਵੈਸੇ ਕਿਸੇ ਤੋਂ ਪੁੱਛਣ ਦੀ ਲੋੜ ਨੀ, ਇਹ ਤਾਂ ਸਹਿਜ ਸਹਿਜ ਮਨ ਚੱਲੀ ਜਾਂਦਾ, ਆਹ ਰਸਤਾ ਬਾਰ ਬਾਰ ਪੁੱਛਣਾ ਪੈਂਦਾ।

0: ਸੱਚੇ ਪਾਵੇ ਤਿਸੇ
1: ਜਨ ਨਾਨਕ ਧੂੜ ਮੰਗੇ ਤਿਸ ਮਜਾਏ
0: ਹਰ ਗੁਰ ਮੁਕਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ
1: ਜੋ ਆਪ ਵੀ ਸਿਮਰਨ
0: ਕਰੇ ਪੁਸਤਕ ਵੇਦ ਪੁਰਾਣਾ ਏਕ ਬਹਿ ਸੁਣੇ
1: ਇਸ ਕਰਕੇ ਮਹਾਰਾਜ ਸੱਚੇ
0: ਪਾਤਸ਼ਾਹ
1: ਅੱਜ ਜੋ ਆਪਾਂ ਪੌੜੀ 12ਵੀਂ ਵਾਰ ਦੀ ਪਹਿਲੀ ਪੌੜੀ ਦਾ ਪਹਿਲਾ ਹੀ
0: ਭੂਤ ਲਗਾਵੇ ਪਸਮੇ ਅੰਤਰ ਕੋ
1: ਅੱਗੇ ਫਿਰ ਆਪਾਂ ਵਿਚਾਰ ਕਰਾਂਗੇ
0: ਕੱਲ ਤੋਂ ਕਿਨੇ ਜੋਗ ਨਾ ਪਾਏ
1: ਬਿਲਹਾਰੀ ਇਤਨਾ ਗੁਰ ਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਦਿੱਤਾ ਇਹ ਉਹਨਾਂ ਦੀ ਨਿਸ਼ਾਨੀ ਤੇ ਉੱਥੇ ਪਾਤਸ਼ਾਹ ਨੇ ਦੱਸਿਆ ਆ ਸਿੱਖਾਂ
0: ਰਾਮ ਨਾਮ ਬਿਨ ਕਿਉਂ ਸਕ
1: ਬਿਲਹਾਰੀ ਇਤਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ
0: ਨਿਵਲੇ ਕਰਮ ਭੰਗੁਮ ਬਾਟੀ ਰੇਚ ਕੁੰਭ ਚਰਨੀ ਆ ਕੇ ਹਾਡੇ ਪਖਾਨ ਕਰਮ ਪੀਤ ਨਹੀਂ ਹਰ ਸੋ ਗੁਰ ਸ਼ਬਦ ਮਾਨ
1: ਸਭਾ ਦੋ ਤਰ੍ਹਾਂ ਦੀ ਹੈ ਗੁਰਬਾਣੀ ਚ ਦੱਸੀ ਹੋਈ ਆ ਫਿਰ ਅੱਗੇ ਜਾ ਕੇ ਰਹੇ ਮਨ ਮਾਨਿਆ
0: ਗੁਰ ਪ੍ਰਸ਼ਾਦ ਸਭਾ ਦੇ ਵਿੱਚ ਕਿਵੇਂ ਬੈਠਣਾ ਹੈ ਸਭਾ ਕੀ ਨੂੰ ਕਹਿੰਦੇ ਨੇ ਆਤਮ ਰਾਮ
1: ਸਭਾ ਕਹਿੰਦੇ ਨੇ ਸੰਗਤ
0: ਸਤਗੁਰ ਲਖ ਲਖਾਇਆ
1: ਮਾਰੋ ਸੋਲੇ ਮਹਲਾ
0: ਕਰ ਸਤਗੁਰ ਪ੍ਰਸਾਦ ਜਿਹੜਾ ਆ ਜਾਂਦਾ ਹੈ ਹੁਕਮੇ ਸਾਜੇ ਸਿਸ਼ਟ ਉਪਾਈ ਕਰ ਕਰ ਵੇਖੇ ਆਪਣੇ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈਏ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੁਝੇ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸ਼ਾਦ ਦੀ ਕੀਮਤ ਪਾਈ ਮਨਮੁਖ ਬਹੁ ਫਿਰੇ ਬਿਰਲਾ ਦੀ ਦੂਜੇ ਪਾਏ ਖਵਾਈ ਹੈ ਹਮੇ ਮਾਇਆ ਵਿੱਚ ਪਾਈ ਮਨ ਭੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਹੇ ਰਾਚੇ ਸਚੇ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸਮਾਇਆ ਆਪੇ ਖੇਲ ਕਰੇ ਸਭ ਕਰਤ ਆਇਆ ਆਪੇ ਦੇ ਵਜਾਈ ਹੈ ਸਤਿਗੁਰ ਸੇਵ ਆਪ ਗਵਾਏ ਮਿਲ ਕੇ ਤੁ ਸ਼ਬਦ ਸੁਖ ਪਾਹਾਏ ਅੰਤਰ ਪਿਆਸ
2: ਅਤੇ ਗੁਰਮਤ ਵਿਚਾਰਾਂ ਦੀ ਸਾਜ ਕਰ ਰਹੇ ਸਨ ਸਤਿਕਾਰਯੋਗ ਭਾਈ
0: ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੇ ਭਉ ਪਰਮ ਸਰੀਰੋਂ ਜਾਈ ਹੈ ਗੁਰੂ ਸੇਵੇ ਜਰਾ ਜਮ ਤੇ ਜੋ ਨਾ ਜਾ ਕੇ ਸਾਚੇ ਸਿਉ ਬਣ ਆਈ ਹੈ ਕ੍ਰਿਸ਼ਨਾਗਨ ਜਲੇ ਸੰਸਾਰਾ ਜਲ ਜਲ ਕਰਤੇ ਬਹੁਤ ਵਿਕਾਰਾ ਮਨ ਉਠਾਉ ਨਾ ਪਾਵੇ ਕਬੂ ਸਤਿਗੁਰੂ ਬੋਲ ਬਜਾਈ ਹੈ ਸਤਿਗੁਰ ਸੇਵਨ ਸੇ ਵਡ ਭਾਗੀ ਸਾਚੇ ਨਾਮ ਸਦਾਲੇ ਲਾਗੀ ਅੰਤਰ ਨਾਮ ਰਾਗਾ ਨਹਿ ਕਰੋ ਤ੍ਰਿਸ਼ਨਾ ਸ਼ਬਦ ਬਜਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ
2: ਕੀਰਤਨ ਅਤੇ ਗੁਰਮਤਿ ਵਿਚਾਰਾ
0: ਸੱਚੇ ਸ਼ਬਦ ਰਤੇ ਵਿਰਾਗੀ ਆਵਣ ਜਾਣ ਰਹਾਈ ਹੈ
2: ਵਾਹਿਗੁਰੂ ਜੀ ਕਾ ਖਾਲਸਾ
0: ਸ਼ਬਦ ਬੂਝੇ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਨਾਮ ਵਸੇ ਮਨ ਆਏ ਸਤਿਗੁਰ ਆਪਣਾ ਸਾਧ ਸੇਵੇ ਹੋਮੇ ਵਿੱਚੋਂ ਜਾਈ ਹੈ ਗੁਰ ਤੇ ਬੂਝੇ ਤਾਂਦਰ ਸੁਜੇ ਨਾ ਬਹੁਣਾ ਕਦ ਕਦ ਲੁਜੇ ਸਤਿਗੁਰ ਸੇਵੇ ਕੀ ਵਡਿਆਏ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੇ ਤਾਂ ਬੂਝੇ ਗਿਆਨ ਬਹੁਣਾ ਕਿਸ਼ਨਾ ਸੁਜੇ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤਰ ਲਿਖਿਆ ਸੁ ਕਰਮ ਕਮਾਇਆ ਕੋਈ ਨਾ ਮੇਟੇ ਤੁਰ ਫਰਮਾਇਆ ਸਤ ਸੰਗਤ ਮੈਂ ਤਿੰਨ ਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਜ਼ਰ ਕਰੇ ਸੋ ਪਾਏ ਸੱਚੇ ਸ਼ਬਦ ਤਾੜੀ ਚਿਤਲਾਏ ਨਾਨਕ ਦਾਸ ਕਹੇ
3: ਵਾਹਿਗੁਰੂ
0: ਭੇਖਿਆ ਨਾਮਦਾਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਇੱਕ ਵਰਤੇ ਸਭ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਏਕੋ ਰਵ ਰਿਹਾ ਸਭ ਅੰਤਰ ਤਿਸ ਬਿਨਾ ਨਾ ਕੋਈ ਹੈ ਲੱਖ 84 ਜੀ ਉਪਾਏ ਗਿਆਨੀ ਧਿਆਨੀ ਆਪ ਸੁਨਾਏ ਸਭਨਾ ਰਿਜਕ ਸਮਾਏ ਆਪੇ ਕੀਮਤ ਹੋ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹੋਮੇ ਮੇਰਾ ਪਸਰਿਆ ਪਸਾਰਾ ਅੰਧਨ ਜਲਤ ਰਹੇ ਜੇ ਰਾਤੀ ਗੁਰਬਣ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਧਾਪ ਧਾਪੇ ਆਪੇ ਸੱਚਾ ਹੁਕਮ ਸੱਚਾ ਪਸਾਰਾ ਹੋਰਨ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾ ਕੇ ਗੁਰਪ੍ਰਸ਼ਾਦੀ ਜਮਕਾ ਪੋ ਪਾ ਗਏ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਝੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੁ ਮਿਟਣਾ ਜਾਏ ਅੰਧਨ ਭਗਤ ਕਰੇ ਰਾਤੀ ਗੁਰਮੁਖ ਸੇਵਾ ਹੋਈ ਹੈ
3: ਵਾਹਿਗੁਰੂ
0: ਸਤਿਗੁਰ ਸੇਵ ਸਦਾ ਸੁਖਦਾਤਾ ਸੁਖ ਜਾਤਾ
3: ਵਾਹਿਗੁਰੂ ਵਾਹਿਗੁਰੂ
0: ਕ੍ਰਿਸ਼ਨਾ ਗੰਡਵਾਰੀ ਸ਼ਬਦ ਚੇਨ ਰਤ ਮਿਲ ਪ੍ਰੀਤਮ ਸੁਖ ਹੋਈ ਹੈ
3: ਵਾਹਿਗੁਰੂ
0: ਮਨਮੁਖ ਤਾਤ ਦੂਜੇ ਹੈ ਲਾਗਾ ਜਨਮ ਤਿਗੀ ਨਾਮੋ ਅਭਾਗਾ ਆਪਣ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਸ਼ਬਦ ਧੋਵੇ ਤਾਂ ਹੱਸੀ ਧੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸੰਗਾਰੇ ਮਰਮ ਜੰਮੇ ਸ਼ਬਦ ਨਾ ਵਿਚਾਰੇ ਅੰਤਰ ਮਾਇਆ ਮੋਹ ਗਵਾਰਾ ਜਿਉਂ ਸੁਪਨੇ ਸੁਧ ਨਾ ਹੋਈ ਹੈ ਇੱਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲੇ ਵਟ ਪਾ ਕੇ ਅੰਤਰ ਸਾਜ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੇ ਪੂਰਾ ਸੇਵਕ ਸ਼ਬਦ ਸਜਾਪੇ ਸਦਾ ਸਬਦ ਰਵੇ ਘਟ ਅੰਤਰ ਰਸਨਾ ਰਸ ਚਾਕੇ ਸਤ ਸੋਈ ਹੈ ਮੋਮੇ ਮਰੇ ਸ਼ਬਦ ਨਵਾਰੇ ਹਰ ਕਾ ਨਾਮ ਰੱਖੇ ਉਤਾਰੇ ਇੱਕ ਸਿਬਿਨ ਹੋਰ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਬਿਨ ਸਤਿਗੁਰ ਸਹਿਜ ਕਿਨੇ ਨਾ ਪਾਇਆ ਗੁਰਮੁਖ ਪੂਜੇ ਸਤ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹਉਮੈ ਸ਼ਬਦੇ ਕੋਈ ਹੈ ਆਪੇ ਗੁਣ ਦਾਤਾ ਵਿਚਾਰੇ ਗੁਰਮੁਖ ਦੇਵੇ ਪੱਕੇ ਸਾਰੇ ਨਾਨਕ ਨਾਮ ਸਮਾਵੇ ਸਾਚੇ ਸਾਚੇ ਤੇ ਪਤ ਹੋਈ ਹੈ ਮਾਰੂ ਮਹਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਹੈ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਾਣ ਨਿਰਮਲ ਜਿਨ ਆਪ ਪਛਾਤਾ ਆਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਤਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਤਿਗੁਰ ਜੀ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅੱਜ ਸ਼ਾਮ ਦੇ ਸਮੇਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਦੀਵਾਨਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਈ ਗਈ ਹੈ ਸਤਿਗੁਰ ਜੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾਵਾਂ ਹੋਈਆਂ ਹਨ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਸਭ ਪਰਿਵਾਰਾਂ ਦੀ ਸੇਵਾ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੋ ਚਹੈ

ਸਹਿਜ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ।

ਸਹਿਜ ਬੇਦੁਖ ਪਾਵੈ ਜਮ ਕਾਲ ਸਹੇ ਸਰਦੰਦਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਬੇ ਬਸਨ ਸਹੇਲਾ ਆਓਦ ਘਟੇ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾ ਸੁਵਾਰੇ ਰਹਾ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸਿਆ ਕਥ ਕਥਾ ਤਿਨ ਜਾਨੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰਾਓ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੀਰਾ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰਾ। ਘਰ ਕੀ ਨਾਰ ਬਹੁਤ ਹਿਤ ਜਾਸਿਓ,

ਮਨ ਮਾਹੀ ਆਪਣੇ ਸੁਖ ਤੋਂ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਆਜੂਨੀ ਸਾਹਿਬ ਹਉ ਗੁਰਪ੍ਰਸਾਦ ਜਪ ਔਰ ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁੱਚਾ ਸੂਚਨਾ ਵਈ।

ਭਾਰ ਗੁਰੂ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ।

ਸੁਖ ਪਾਈਐ। ਇਕਰਾ ਹੁਕਮੀ ਬਖਸ਼ੀਸਾ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਸਹਿਦੂਰ ਗਾਵੈ ਕੋ ਵਿਖੈ ਆਦ ਰਹ ਦੂਰ ਕਥਨਾ ਕਥੀ ਨੇ ਆਵੈ ਤੋਟ ਕਥ ਕਥ ਕਥੀ ਕੋਟੀ ਉੜ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਮੰਦਰ ਖਾਹੀ ਖਾਹੇ ਮੀਹ ਜਲਾਏ ਰਾਹੋ ਨਾਨਕ ਵੀ ਸਹਿਵੇ ਪਰਵਾਹੋ।

ਅੰਮ੍ਰਿਤ ਵੇਲਾ ਸਚਨ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਖ ਦੁਆਰ ਨਾਨਕੇ ਵਹਿ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸ

ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰਨ ਜਾਈ ਤੀਰਥ ਨਾਵਾ ਜੇਤ ਸੁਭਾਵਾ ਵਿਣ ਬਾਣੀ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਵਿਸਰ ਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਗੰਡਾਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰਨ ਆਵਈ ਤਾਂ ਵਾਦਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਰ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭਈ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾ ਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜਪੜ ਭਾਵੈ ਮਾਨ ਸੁਣਿਆ ਲਾਗੇ ਸਹਿਤ ਦਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾ ਸੁਣਿਆ ਸਰਾਂ ਗੁਣਾਂ ਕੇ ਗਾ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾ ਮੰਨੇ ਕੀ ਗਰ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਰ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਬਮਨ ਗੀ ਸੁਧ

ਟਾਂਗ ਨਾ ਪਾਈ, ਮੰਨਾ ਪਾਸੋਂ ਪ੍ਰਗਟ ਜਾਈ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਸੰਸੇ ਤੀਸਰ ਮੰਨਦੇ, ਐਸਾ ਨਾਮ ਨਿਰੰਜਨ

ਪਾਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਘ ਪਾਉ ਸੰਘ ਪੂਜਾ ਸੰਤ ਬਤਾਉ ਅਸੰਖਾ ਗ੍ਰੰਥ ਮੁਖਵੇਦ ਪਾਠ ਅਸੰਖ ਜੋ ਮਨ ਰਹੇ ਉਦਾਸ ਅਸੰਖਾ ਭਗਤ ਗੁਣ ਗਿਆਨ ਵਿਚਾਰ ਸੰਘ ਸਤੀਆ ਸੰਗਾਤਾਰ ਅਸੰਘ ਸੂਰਮ

ਕਾਰ ਸੰਗ ਮੂਰ ਕੇ ਅੰਧ ਘੂਰ ਸੰਗ ਜੂਰ ਰਾਮ ਘੂਰ ਅਸੰਘ ਅਮਰ ਕਰ ਜਾਹੇ ਜੂਰ ਸੰਘ ਗਾਲ ਵੜ ਹੱਥਿਆ ਕਮਾਹੇ ਸੰਘ ਬਾਬੀ ਭਾਵ ਕਰ ਜਾਹੇ।

ਹਰੀਆ ਹੱਥ ਪੈ ਤਨ ਦੇਹੇ ਪਾਣੀ ਧੋਤਾ ਉਤਰ ਸੁਖੀ ਮੂਹ ਪਰੀ ਤੇ ਕੱਪੜਾ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਨ ਬਾਬਾ ਕਾ ਸੰਗ ਉਹ ਤੂਬਾ ਨਾਵਾਂ ਕਾ ਰੰਗ ਗੁੰਨੀ ਬਾਬੀ ਆਖ।

ਸੁਹਾਣ ਸਦਾ ਮਨ ਚਾਉ। ਕਮਣ ਸੁਬੀਲਾ ਬਖਤਾ ਕਮਣ, ਕਮਣ ਥਿਤ ਕਮਣ ਬਾਰ, ਕਮਣ ਸਿਰ ਤੀਮਾਹੂ ਕਮਣ ਜਿਤ ਹੁਆ ਆਕਾਰ। ਵੀਰ ਪਾਈਆ ਪੰਡਤੀ ਜੇ ਹੁੰਗਾ ਲੇ ਪੁਰਾਣ, ਵਕਤਨ ਬਾਹੋ ਕਾਦੀਆਂ ਜੇ ਲਿਖਣ ਲੇ ਕੁਰਾਨ। ਥਿਤ ਵਾਰਨਾ ਜੋਗੀ ਜਾਣਾ, ਰੁਤ ਮਾਹੋ ਨਾ ਕੋਈ, ਜਾਂਗਰਤਾ ਸਿਰਠੀ ਗੋ ਸਾਜੇ ਆਪੇ ਜਾਣਾ ਸੋਈ। ਕਿਵ ਕਰੇ ਆਖਾ ਕਿਸਾ ਲਾਈ, ਕਿਉਂ ਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ।

ਯਤੀ ਸੁਰਤਨ ਬਾਈਆ ਨਦੀਆਂ ਤੈਬਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸਿੱਧੀ ਮਾਲ ਧਨ ਕੀੜੀ ਤਨਲਾ ਹੋਮਨੀ ਜੇ ਤਿਸ ਮਨ ਹੋ ਨਾ ਵੀਸਰੈ ਅੰਦਰ ਸੁਰਤੀ ਕਹਿ ਨਯੰਦ ਅੰਦਰ ਕਰਨੈ ਦੇ ਨਯੰਦ ਅੰਦਰ ਵੇਖਣ ਸੁਣ ਨਯੰਦ ਅੰਦਰ ਜਾਪੈ ਕਮਨ ਮੰਦ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧ ਕਾ ਕੇ ਤੇ ਮਿਰਲਾਹੇ ਤਾਂ ਕਈ ਅੰਦਰ ਬਾਹੇ।

ਜੇ ਕੋ ਖਾਏ ਗਏ ਆਖਣ ਭਾਏ ਉਹ ਜਾਣਾ ਜਿੱਦੀਆਂ ਮੁਏ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਗਈ ਗੇ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲਾ ਜਾਏ ਮੁੱਲ ਬਾਏ ਮੁੱਲਾ ਸਮਾਏ

ਕੀਤੀ ਆਖੈ ਆਖਣ ਬਾਹੀ ਕੀਤੀ ਕਹਿ ਕਹਿ ਉਹ ਛੁੱਟ ਜਾਏ ਤੇ ਕੀਤੇ ਹੋਰ ਕਰੀਏ ਤਾਂ ਆਗਨ ਸੁੱਕਾ ਕਹੀਏ।

ਨਮਸਤੰਗਾਨੰਦੇ ਨਮਸਤੰਗਹੰਦੇ ਨਮਸਤਸਰਾਗੇ ਨਮਸਤੰ ਸੁਭਾਗੇ ਨਮੋ ਸਰਵਸੂਖੰ ਨਮੋ ਸਰਾਭੂਖੰ ਨਮੋ ਸਰਵਕਰ

ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਰ ਨਾਤੇ ਨਮੋ ਬਾਨ ਬਾਨੇ ਨਮੋ ਬਾਨ ਬਾਦੇ

ਮਾਥੇ, ਨਮਸਤ ਮੰਗਾ ਗੰਜੇ, ਨਮਸਤ ਮੰਗਾ ਪੰਜੇ, ਨਮਸਤ ਮੰਗਾ ਕਾਲੇ, ਨਮਸਤ ਮੰਗਾ ਪਾਲੇ, ਨਮੋ ਸਰਬਦੇਸੇ, ਨਮੋ ਸਰਬੇਸੇ, ਨਮੋ ਰਾਜ ਰਾਜੇ, ਨਮੋ ਸਾਹ ਸਾਜੇ, ਨਮੋ ਸਾਹ ਸਾਹੇ, ਨਮੋ ਮਾ ਮਾਹੇ, ਨਮੋ ਗੀਤ ਗੀਤੇ, ਨਮੋ ਮ੍ਰੀਤ ਮ੍ਰੀਤੇ, ਨਮੋ ਰੋਖ ਰੋਖੇ, ਨਮੋ ਸੋ ਸੁਖੇ, ਨਮੋ ਸਰਬ ਰੋਗੇ, ਨਮੋ ਸਰਾ ਭੋਗੇ, ਨਮੋ ਸਰਬਜੀਤੰ, ਨਮੋ ਸਰਾ ਪੀਤੰ, ਨਮੋ ਸਰਬ ਗਿਆਨੰ, ਨਮੋ ਪਰਮ ਤਾਨੰ, ਨਮੋ ਸਰਵ ਮੰਤਰੰ, ਨਮੋ ਸਰਵ ਜੰਤਰੰ, ਨਮੋ

ਕਰੇ ਕਾਮ ਆਦੁੱਤ ਪ੍ਰਚੰਡ ਮਿਰਗਰਿਆ ਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਡਿਆ ਨੰਨ ਬਾਢਿਆ

ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਕਾਲੇ ਚਤਰ ਚੱਕਰ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ।

ਕ੍ਰਿਸੈ ਭਗਵਤੀ ਛੰਦਾ ਕਵੈ ਪ੍ਰਸਾ ਕਸਦੇ ਕੇ ਆ ਛਿਜ ਦਿਸਾ ਕੇ ਆ ਭਿਜ ਭਿਸਾ ਕੇ ਆ ਗੰਜ ਕਰਮੈ ਕੇ ਆ ਪੰਜ ਪਰਮੈ ਕੇ ਆ ਭਿਜ ਲੁਕੈ ਕੇ ਆ ਦਿਸੁਕੈ

ਕੇ ਰਾਜ ਕੇ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਭਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨ, ਕੇ ਸਰਵਤਰ ਅਣੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਬਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸਾ, ਕੇ ਸਰਵਤਰ ਕਲ, ਕੇ ਸਰਵਤਰ ਪਲ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੁਖ, ਕੇ ਸਰਵਤਰ ਭੁੱਖ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਪੀਸਾ, ਕੇ ਸਰਵਤਰ ਮਾਨਿਆ, ਸਦਾਵੰ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭਾਨਾ।

ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਤ ਹੈ ਚਿਰ ਪ੍ਰਸ਼ੰਤ ਪ੍ਰਸਾਦ ਸਰਬੰ ਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮ ਸਰਬੰ ਧਰਮ ਸਰਬੰ ਯੁਕਤਾ ਸਰਬੰ ਮੁਕਤਾ ਰਿਸ਼ਾਵਲ ਸੰਤ ਪ੍ਰਸਾਦ ਨਮੋ ਦਰਕਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਦੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੁਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ

ਅਮੇਸਰ ਸਲਾਮ ਸਮਸਤਰ ਕਲਾਮ ਸਾਹਿਬ ਦਮਾਗ ਕੀਰਤਨ ਜਰਾਗ ਹੈ ਕੇ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹਾਂ ਹੈ ਕਿ ਰਾਜ ਕਰੇ ਹਿੰਦ ਹੈ ਕਰੀਮ ਉਲ ਕਮਾਲ

ਮਨ ਅਨੁਭਵ ਅਨਾਸ ਮਨ ਮਨ ਪ੍ਰਕਾ ਗੁਣਗਨ ਵਰਣਾ ਜਲ ਥਲ ਮੁਦਾਮ ਅਨਸ਼ੇਜ ਅੰਗ ਆਸਨੀ ਅਭੰਗ ਉਪਮਾ ਅਪਾਰ ਉਦਾਰ ਜਲ

ਕਾਲੀ ਹੈ, ਕਲ ਖੰਡਨ ਹੈ, ਮੈਂ ਮੁੰਡਨ ਹੈ। ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਬਾਰਨ ਹੈ, ਤ੍ਰੇਤ ਕੇ ਧਰਨ

ਮਾਤਿਮ ਦੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤਰੰਗ ਕੁਰੰਗ ਸਿੱਖ ਦਤਾ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਬਲੀ।

ਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ।

ਸਾਰ ਕੀ ਧਾਰ ਪਛਈਆ ਧੂਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਜਗਚਾਲ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਧਾਨ ਵਧੇ ਫਰਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਸਾਥ ਪੈਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਗੀਬਾ ਪੁੰਜ ਖਪੈਂਗੇ ਸਾਧ ਸੁੰਬਰ ਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋ ਰਾਜ ਕਰੇਂਗੇ ਕੋੜ ਸ਼ਨਾਨ ਗਜਾਦਿਕ ਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸਨ ਸਚੀ ਪਤਾ ਅੰਧ ਫਸੀ ਜਾਂ ਪਾ ਭਰੇਂਗੇ ਜੇ ਨਰ ਸ਼੍ਰੀ ਭਰ ਕੇ ਪ੍ਰਸ ਹੈ ਪੱਗ ਤੀ ਨਰ ਫਿਰਨਾ ਦੇ ਤਰ

ਸਿੱਖ ਸਭਾ ਕਰਦਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭਰਨ ਗਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਨ ਦਿਆਉ ਜੋ ਬਾਰ ਚਾਹੋ ਸੁਦਮ ਦੇ ਪਾਉ ਸੇਵ

ਜਾ ਜਨਿਆ ਸਵਾਰੀ ਸਿਵਕਨ ਗੁਰ ਸਭ ਗੁਣ ਸੁਗਦੀਆ ਸਤਰਨ ਕੋ ਬਲ ਮੂਹ ਮਰਗੀਆ ਘੜ ਘੜ ਕੇ ਅੰਦਰ ਕੀ ਜਾਂਤ ਭਲੇ ਬੁਰੇ ਕੀ ਵੀਰ ਪਛਾਂਤ।

ਕੀ ਪੀਰ ਪਛਾਣਾ ਗੜਗੜ ਕੀ ਪੜ ਪੜ ਕੀ ਜਾਣਾ ਜਬ ਜਬ ਉਦ ਕਰਾ ਕਰਤਾਰਾ ਪ੍ਰਜਾ ਧਰਤ ਤਬਦੀ ਅਪਾਰਾ ਜਮਿਆ ਕਰਖ ਕਰਤ ਹੋ ਕਬੂ ਤੁਮ ਮੈਂ ਮੰਤ ਦੇ ਤਰ ਸਭ ਜੇਤੇ ਬਦਨ।

ਪਾਇ ਅੰਡਾ ਧੀਰ ਜਸੇ ਤਜਕੀਨੀ ਉਤਪਰ ਖਾਨ ਬਹੁੜ ਰਾਜਦੀਨੀ ਕਹੂੰ ਫੂਲ ਰਾਜਾ ਹਮ ਬੈਠਾ ਕਹੂੰ ਸਿਉਂਡ ਬੈ ਸੰਗਰ ਕੈਠਾ ਸਿਗਰੀ।

ਤੀਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨਮ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁੱਖ ਮਨ ਆਇ ਵਸਿਆ ਜਨੀਸ਼ਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ।

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ

ਮਾਈਆ ਹੁਕਮ ਮੰਨਿਓ ਗੁਰੂ ਕੇਰਾ ਕਾਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਦੋਖ ਦਿਓ ਕਤਕਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ

ਜੀ ਪਾਈ ਆ ਕੁਰਬਾਨ ਕੀਤਾ ਉਸ ਸਾਹਿਬ ਤੋਂ ਜਨਮ ਉਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿੰਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਲੈ ਨਾ ਕੀਚੈ ਜਿਹਦੇ ਅੰਤ ਪਿੱਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ

ਜਾਏ ਨਾ ਜਾਏ ਸਹਸਾ ਕਥਾ ਸੰਜਮ ਰਹਾ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕੇ ਸੰਜਮ ਤੋਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਅਰਸੁਨ ਲੋਚ ਦਲਾਏ

ਹਿਰਦਾਤਾ ਸਮਾਣੀ ਬੀਬਾ ਅੰਮ੍ਰਿਤ ਸਦਾਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰ ਲੈ ਮਾਇਆ ਬੂੰਦਨ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ

ਆਪੇ ਜਿਸ ਨੂੰ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਹੜਾ ਸਿਵ ਸਕਤ ਆਪ ਪਾਏ ਕਹ ਕਰਤਾ ਆਪੇ ਅੰਮ੍ਰਿਤਾਏ ਅੰਮ੍ਰਿਤਾਏ ਆਪੇ ਕਹ ਗੁਰਮੁਖ ਸੇ ਬੁਝਾਏ

ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੀ ਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ, ਜਿਸਨੂੰ ਹਲ ਬਲਾਗਾ ਜਾਗਤ ਰਹਿਣ ਵਿਹਾਣੀ।

ਸਾਨੂੰ ਕਿਉਂ ਪਏ ਨ ਸਕੀ ਦਿਸਨੋ ਆਪਣੀ ਲਬਲਾਵਾਏ ਆਪਣੀ ਲਵਿਆ ਪੇ ਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਵਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇਦਰ ਚਾਇਆ ਜੰਦ ਬਾਣਾ ਤਾਂ ਜੰਮਿਆ ਪ੍ਰਭਾਵ ਲਾ ਪਾਇਆ ਲਿਵ ਛਿੜਕੀ ਲੱਗੀ ਦਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੂਜਾ ਭਵ ਦੂਜਾ ਲਾਇਆ ਕਹਿ ਨਾਨੂ ਗੁਰਪ੍ਰਸਾਦੀ ਨਾਲ ਬਲਾਗੀ ਦਿਨ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ

ਜਾ ਹਰ ਵਸੈ ਬਨਿਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਮਿੰਗ ਆਇਆ, ਹਰ ਜੋਤ ਰੱਖੀ ਤੁਰ ਵਿੱਚ ਤਾਂ ਤੂੰ ਜਗਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲ ਦਹੋਆ ਚਲ ਨਦਰੀ ਆਇਆ ਕਹਿ।

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਧ ਸਰੀਰ ਆਜਾ ਤੁਮ ਮੈਂ ਆਇਆ, ਜਿਨ ਹਰ ਤੇਰਾ ਰਚਨ ਚਿਆ, ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੁਚ ਦਲਾਇਆ, ਏ ਨੇਤਰ ਹੋ ਮੇਰੇ ਹੋ, ਵਰਤੰਬਾ ਜੋ ਤਰੀ, ਹਰ ਬਿਨੇ ਵਰਨ ਦੇਖੋ ਕੋਈ,

ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾ ਉਨ ਦਿਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ

ਸਾਹਿਬ ਗੁਰੂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਤਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਰਹਿਮਤ ਕਰਨੀ ਜੀ, ਸਮੂਹ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਮੈਂ ਕਰਦਾ।

ਕਿ ਸਾਡੀ ਨਵਾਜੀ ਸਾਧ ਸੰਗਤ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣਾਓ, ਗੁਰਮੁਖ ਪਿਆਰਿਆਂ ਪਾਸ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

Apple, tudo bom?

0: ਸਿਰ ਖਰੋਸ ਪਿਆ ਜਾ ਸੋ ਕਾਮ ਨਾ ਹੋਈ
1: ਤੂੰ ਕਰਤਾ ਕਰ ਨਾ ਮੈਂ ਨਾਹੀ ਜਾ ਹੁਕਰੀ ਨਾ ਹੋਈ ਬਿਲਹਾਰੀ ਕੁਤ ਤਸ
0: ਮਹਲਾ ਦੂਜਾ ਜੋਗ ਸ਼ਬਦ ਗਿਆਨ

ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰੱਖਣੀਆਂ 'ਤੇ ਚੜ੍ਹੇ, ਧੰਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਅਤੇ ਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਹੇ ਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ।

ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਗਰੀਬ ਨਿਵਾਸ, ਸੱਚੇ ਪਿਤਾ ਵਾਹਿਗੁਰੂ, ਆਪ ਜੀ ਦੇ ਹਜ਼ੂਰ ਸਵੇਰ ਦੇ ਦੀਵਾਨ ਸਜੇ ਨੇ ਗਰੀਬ ਨਿਵਾਜ, ਆਪ ਜੀਆਂ ਨੇ ਆਪਣੇ ਬੱਚਿਆਂ ਕੋਲੋਂ ਆਸਾਂ ਦੀ ਵਾਰ ਦੇ ਕੀਰਤਨ, ਸਿਮਰਨ ਅਤੇ ਛੇ ਪਾਣੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਵਾਏ ਨੇ ਸੱਚਾ ਪਾਤਸ਼ਾਹ ਮਹਾਰਾਜ, ਆਪ ਜੀ ਕਬੂਲ ਕਰਨਾ ਸੱਚਾ ਪਾਤਸ਼ਾਹ, ਰਹਿਮਤ ਕਰਨੀ, ਬਖਸ਼ ਲੈਣਾ, ਬਖਸ਼ ਲੈਣਾ, ਬਖਸ਼ ਲੈਣਾ ਗਰੀਬ ਨਿਵਾਜ, ਸੱਚਾ ਪਾਤਸ਼ਾਹ ਹੁਕਮਨਾਮਾ ਬਖਸ਼ ਕੇ ਆਪਣੀ ਸੰਗਤ ਨੂੰ ਨਿਹਾਲ ਕਰਨਾ ਗਰੀਬ ਨਿਵਾਜ, ਉੱਖਰ ਵਾਧਾ ਘਾਟਾ ਪੁਲਚੁਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲੀ ਜਿਨ੍ਹਾਂ ਮਿਲਿਆਂ ਆਪ ਜੀਆਂ ਦਾ ਨਾਮ ਚਿਤਾਵੇ, ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ

0: ਆਤਮ
1: ਨਹਿ ਨਿੰਦਿਆ
0: ਆਪਣੇ ਓ ਸਾਹੇ ਜੀਓ ਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਏ
1: ਅਭਿਮਾਨਾ
0: ਸੁਤੇ ਸਿਧ ਰੂਪ ਤਰਿਓ ਸਾਹਣ ਕੇ ਸਾਹੇ ਜੀਓ ਸਤ ਸਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੇ ਛਲਣ ਸਬਲ ਮਰਨ ਭਗ ਫਲਨ ਕਾਨ ਕੂਰ ਨਿਹ ਕਲੰਕ ਬਜੀ ਡੰਗ ਚੜ ਦਲ ਅਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਗਲ ਪਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦਵਾਂਦ ਦੇਵ ਸਹਿ ਸਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਾਹ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ

ਗੁਰ ਕਿਹਾ ਮਾਣ ਨਿਜ ਨਿਦਾਨ ਸਚ ਜਾਨ ਮੰਤਰ ਇਹ ਨਿਸ ਬਸਰ ਹੋਇ ਕਲਿਆਣ ਲਹੇ ਪਰਮ ਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਉ ਛਾੜ ਧੋਹ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਉ ਦੇਹ ਗਹਿ ਤ੍ਰੇਸਨੇ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀ ਤਾਰ ਤਜ ਬਿਕਾਰ ਮਨ ਗਿਆਨ ਸ਼੍ਰੀ ਗੁਰੂ ਸ਼੍ਰੀ

ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੈ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨਮੁਖ ਭੁੱਲੇ ਜਾਹੇ ਬਾਬੀ ਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੂਕੈ ਸਹਿਜੀ ਉਪਜੈ ਚੂਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰ ਧਾਰ ਬਾਬੀ ਹਾ ਤੂੰ ਸੱਚ ਚਹੁ ਸੱਚੇ ਸਹੁ ਲਿਵ ਲਾਏ ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ

ਜਾਏ। ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਏ। ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ। ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ। ਆਪ ਪਛਾਣੈ ਪ੍ਰੀਤਮ ਮਿਲੈ ਬੁੱਠਾ ਛੈ ਬਰ ਲਾਏ। ਚਿਮ ਚਿਮ ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸਭ ਜਾਏ। ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ।

ਦੁਖਦਾਈ। ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮੇ ਅਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤਨ ਹੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ। ਸਦਾ ਸੁਭਾਗਣ ਜੇ ਹੁਕਮੈ ਬੂਝੈ, ਸਤਿਗੁਰ ਸੇਵੈ ਲਿਵਲਾਏ। ਨਾਨਕ ਕਿਰਪਾ ਕਰੇ ਜਿਨ ਉਪਰ, ਤਿੰਨਾ ਹੁਕਮੇ ਲਹੇ ਮਿਲਾਏ। ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਨਿਤ ਹੋਮੈ ਕਰਮ ਕਮਾਏ। ਵਰਤਨੇਮ ਸੁਚ ਸੰਜਮ, ਪੂਜਾ ਪਾਖੰਡ ਭਰਮ ਨਾ ਜਾਈ। ਅੰਤਰੋਂ ਕੁਸੁਧ ਮਾਇਆ ਮੋਹਿ ਬੇਦੇ, ਜਉ ਹਸਤੀ ਛਾਰੀ ਉਡਾਏ। ਜਿਨ ਉਪਾਏ ਤਿਸੈ ਨ ਚੇਤੈ, ਬਿਨ ਚੇਤੇ ਕਿਉਂ ਸੁਖ ਪਾਏ।

ਕਰਤ ਸਮਾਇ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨੀਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ।

ਗੁਰ ਸ਼ਰਨਾਈ ਉਬਰੈ ਨਾਨਕ ਲੈ ਛਡਾਏ। ਸਤਿਗੁਰ ਪੁਰਖ ਹਰ ਧਿਆਇਂਦਾ ਸਤ ਸੰਗਤ ਸਤਿਗੁਰ ਪਾਏ। ਸਤ ਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮੇਲਾਏ। ਇਹ ਪਹੁਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ। ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ।

हर प्रेम कसाई दिन सरात, हर रति हर रंग चोले।

ਲੱਖ ਤਾਉ ਜਿੱਤੀ ਕਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ

ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ।

ਦੂਜੀ ਛੋੜ ਕੁਬਟੜੀ ਇੱਕ ਸਸੌ ਚਿੱਤ ਲਾਏ

ਔਦ ਘਟਤ ਹੈ ਨੀਤ ਪੰਚ ਤਤ ਕੋ ਤਨ ਰਚਿਓ ਜਾਨੋ।

ਤਹੁ ਨਾਨਕ ਬਿਨੁ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਹਿ ਜਾਨ। ਹਰ ਜਨ ਹਰ

ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ

ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ

ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗਾ ਵਹੁ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤ ਤੇਰੇ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

तुमरी कृपा में सुख कनेर।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੇਕਾ

ਰਖਾਇਆ ਵਾਹਿਗੁਰੂ। ਹੀ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਧਰਕਰ ਦੇ ਸੇਵਕਾ ਧਰਕਰ ਦੇ ਪ੍ਰੀਤਮਾਨ ਭਾਈ ਸਰਵਣ ਸਿੰਘ ਜੀ ਮਨਹਾਸ ਜੋ ਪਿਛਲੇ ਸਾਲ ਆਪ ਜੀ ਦੇ ਬਖਸ਼ੇ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ ਉਹਨਾਂ ਦੀ ਪਿਆਰੀ ਮਿੱਠੀ ਯਾਦ ਪਹਿਲੀ ਬਰਸੀ ਦੇ ਸੰਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਭੱਟੀ ਪਰਿਵਾਰਾਂ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਮਿੰਗਤਾ ਦੇ ਸਹਿਤ ਪਏ ਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਭੱਟੀ ਪਰਿਵਾਰ ਮਨਹਾਸ ਪਰਿਵਾਰ ਸਿਰ 'ਤੇ ਆਪਣਾ ਮਿਹਰ ਭਰਿਆ ਥਰਕਣਾ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਈ ਸੇਵਾ ਪ੍ਰਵਾਨ ਕਰਨੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਪਰਮ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇ ਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ

0: ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸ ਉਧਾਰੇ ਨਾਨਕਾ ਸੋ ਸਿਮਰੈ ਸਰਜਨਹਾਰ।
1: ਵਾਹਿਗੁਰੂ ਜੀ ਕਾ ਖਾਲਸਾ,
0: ਦੂਜੀ ਛੋੜ ਕਵਾਟੜੀ, ਇੱਕ ਸਸਾਉ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ।
1: ਆਪ ਭਾਗੀ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪਾਤਸ਼ਾਹ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ। ਸਰਕਾਰ ਯੋਗ ਪਾਤਸ਼ਾਹ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਅੱਜ ਦੇ ਦਿਨ ਅੱਜ ਦੇ ਜੋ ਦੀਵਾਨ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ, ਅੱਜ ਦੇ ਦਿਨ ਪੰਜਾਬ ਵਿਖੇ ਸ਼ਹੀਦ ਕੀਤੇ ਗਏ। ਅੱਜ ਉਹਨਾਂ ਦਾ, ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਹੈ। ਸੋ ਆਓ ਉਹਨਾਂ ਦੇ ਜੀਵਨ ਬਾਰੇ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ ਉਹਨਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਗ ਸੁਲਾਗਾ ਸੇਵ,

कहाँ बुद्ध प्रभ तुच्छ हमारी, वर्ण सकूँ महिमा जो तुहारी। हम न सकत कर सिफत तुम्हारी, आप लेहो तुम कथा सुधारी। हमें अवगुण परे एक गुण नाही, अमृत छाड़ बिखे बिख काही। माया मोह परम पै भूले, सुतदा रास्यों प्रीत लगाई। एक उत्तम पंथ सुन्यों गुरसंगत, तेह मिलंत जम त्रास मिटाई। एक अरदास पाठ कीरत की, गुरु रामदास राखो सरनाई। होवै सिफत खसम दी, नूरे अरसों कुरसों चट्टी है। तुद डठे सच्चे पातशाह, मल जन्म जन्म दी कट्टी है। तुद डठे सच्चे पातशाह, मल जन्म जन्म दी कट्टी है। गुरु जी की साजी नवाजी, गुरु रूप खालसा साध संगत जी, बड़भागी हाँ सारे जो अमृत वेले तो सतगुरां दे दर्शन दारे कर रहे हाँ, ते नाल दी नाल अमृतमई बाणी आप जी गुरमुखां पासो अमृतमई कीर्तन सरवण कर रहे हो। कलयुग में कीर्तन प्रधाना, गुरमुख जपिए लाए ध्याना। कीर्तन करन वाला जिहड़ा है, जदों ध्यान शब्द नाल जोड़ के उस परमात्मा दी नाम दी महिमा करदा है, ते जिहड़े सुन रहे हुंदे ने उन्हां दे मन भी उस परमात्मा दे चरणां नाल जुड़ जांदे ने। इस करके कीर्तन नूं प्रधानता दित्ती गई है। ध्यान उन्हां ने करना हुंदा शब्द नाल जुड़ के कीर्तन करना हुंदा, जिस नूं गुरबाणी च कहिंदे बीज मंत्र हर कीर्तन गाओ, अग्गे मिले नथामे थाओ। कहिंदे जिहड़ा इह कीर्तन उस्तत निरंकार दी करदा, उहनूं दरगाह दे विच थां मिल जांदी है, सुणन वाले नूं भी करन वाले नूं भी, जे उहदा ध्यान शब्द वल होवे। महाराज सच्चे पातशाह कहिंदे बीज मंत्र हर कीर्तन गाओ, अग्गे मिले नथामे थाओ, गुर पूरे चरनी लाग, जन्म जन्म का सोया जाग। कहिंदे जे तुसी पूरे गुरु दे चरणा दे नाल जुड़ जाओगे, गुरु दे चरणा गुरु दा शब्द, जे गुरु दा शब्द तुहाडे हिरदे च वस गया, तुहाडे गुरु दे चरण हिरदे च वस गए। महाराज कहिंदे जे तुसी इह चरणा नूं हिरदे च वसा लोगे तां तुहानूं नथामिआं नूं थां मिल जूगी, उहदे चरणा च निवास मिल जूगा जदों असीं इह देह नूं छड्ड के जाणा है। इसलिए गुरबाणी च महाराज कहिंदे ने बीज मंत्र हर कीर्तन गाओ, आगे मिले नथामे थाओ, गुर पूरे चरनी लाग, जन्म जन्म का सोया जाग। जिहड़ा साडा मन है, जिहनूं सुरती भी कह दिंदे आ, इह जन्मां जन्मां तो सुत्ता पिआ, जाग पैंदा। इसलिए अग्ञानता च जीव सुत्ता हुंदा। आओ जिथे आपां शब्द दी विचार करनी आ, गुरमुखां वल्लों हुक्म होया कि अज भाई जसवंत सिंह जी खालड़ा उन्हां दा शहीदी दिहाड़ा भी है। कोई ऐसा ही हो विरला जिहड़ा उन्हां नूं जाणदा नहीं होणा। तकरीबन आपां सारे उन्हां नूं जाणदे हां, जिन्हां ने जो गुरु दा सिख है, जो सच दे मार्ग ते चलदा है ते सच बोलदा है, जो सरकार हुंदी है कोई भी वर्ल्ड लैवल ते, वह झूठ की सरकार हुंदी है हमेशा ही। इत्थे सच दा राज नहीं होया, कोई विरले राजे होए ने जिहड़े वह सच दा राज चलाउंदे सी, उन्हां दा जिक्र गुरबाणी च जरूर आया, जिवें राजा जनक होया, राजा विक्रम होया। कुछ राजे गिणती दे होणगे जिहड़े धर्मी राजे सी, नहीं तो इत्थे राज कूट दा चलदा है। ते जिहड़ी परजा हैगी आ वह भी कूट नाल जुड़ी हुई है, वह भी जागदी नहीं हुंदी। इस करके गुरबाणी च फरमान करदे ने कूट राजा कूट परजा। जे परजा जाग पवे तो उन्हां नूं पता लग जाणा भी ये राजा दा झूठा है, असीं इहनूं चुणना ही नहीं गा, असीं झूठे झूठिआं नूं चुण रहे हैं।
ਇਸ ਕਰਕੇ ਕੋਈ ਵਿਰਲੇ ਵਿਰਲੇ ਜੀਵ ਹੁੰਦੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ, ਉਹਨਾਂ ਨੂੰ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਉਹਨਾਂ ਨੂੰ ਫਿਰ ਇੱਕੋ ਹੀ ਇਹਨਾਂ ਕੋਲ ਹੱਲ ਹੁੰਦਾ ਵੀ ਇਹਦਾ ਮੁੱਖ ਬੰਦ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਇਹ ਸ਼ੁਰੂ ਤੋਂ ਚੱਲਦਾ ਆਇਆ, ਰਾਜੇ ਮਹਾਰਾਜੇ ਜਿੰਨੇ ਵੀ ਸੀ ਇਹੀ ਕੁਛ ਕਰਦੇ ਰਹੇ, ਹੁਣ ਵੀ ਇਹੀ ਕੁਛ ਹੋਣਾ, ਅੱਗੇ ਵੀ ਇਹੀ ਕੁਛ ਹੋਣਾ। ਕਹਿੰਦੇ ਜੇ ਕੋਈ ਸੱਚ ਬੋਲਦਾ ਹੈ, ਦੋ ਤਿੰਨ ਤਰੀਕੇ ਅਪਣਾਏ ਜਾਂਦੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸ਼ਾਮ, ਦਾਮ, ਦੰਡ, ਭੇਦ। ਚਾਰ ਤਰੀਕੇ ਆ ਲੋਕਾਂ ਨੂੰ ਵੰਡਣ ਦੇ ਅਤੇ ਮੁੱਖ ਬੰਦ ਕਰਨ ਦੇ। ਪਹਿਲਾ ਤਰੀਕਾ ਹੈ ਉਹਨੂੰ ਸ਼ਰਨ 'ਚ ਲਿਆਂਦਾ ਜਾਵੇ, ਕੋਈ ਲਾਲਚ ਦਿੱਤਾ ਜਾਵੇ। ਅਤੇ ਬਹੁਤ ਸਾਰੇ ਜੀਵ ਐਸੇ ਹੁੰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਲਾਲਚ ਹੁੰਦਾ ਹੀ ਆ। ਬਹੁਤੀਆਂ ਜਥੇਬੰਦੀਆਂ, ਬਹੁਤੇ ਜੀਵ ਇਹ ਦੇਖੇ ਆ ਕਿ ਵਿਕ ਜਾਂਦੇ ਆ, ਕਿਸੇ ਜਾ ਕੇ ਸਮਝੌਤਾ ਕਰ ਜਾਂਦੇ ਆ। ਇਸ ਲਈ ਪਹਿਲੀ ਸਰਕਾਰਾਂ ਦੀ ਹੁੰਦੀ ਆ ਇਹ ਨੀਤੀ ਕਿ ਇਹਨੂੰ ਸ਼ਰਨ 'ਚ ਲਿਆਂਦਾ ਜਾਵੇ, ਕਿਵੇਂ ਮਰਜ਼ੀ ਲਿਆਂਦਾ ਜਾਵੇ। ਦੂਜਾ ਹੁੰਦਾ ਵੀ ਇਸ ਨੂੰ ਜੇ ਇਸ ਤਰ੍ਹਾਂ ਨਹੀਂ ਮੰਨਦਾ, ਫਿਰ ਇਸ ਨੂੰ ਦਾਮ, ਪੈਸਾ ਦਿੱਤਾ ਜਾਂਦਾ, ਲਾਲਚ ਦਿੱਤਾ ਜਾਂਦਾ ਵੀ ਤੈਨੂੰ ਇਹ ਦੇ ਦਿੰਦੇ। ਅਤੇ ਫਿਰ ਇਸ ਦੇ ਵਿੱਚ ਤੀਜਾ ਤਰੀਕਾ ਹੈ ਦੰਡ ਦੇਣਾ, ਸਜ਼ਾ ਦੇਣੀ, ਡਰਾਵਾ ਦੇਣਾ ਵੀ ਤੈਨੂੰ ਮਾਰ ਦਾਂਗੇ। ਚੌਥਾ ਤਰੀਕਾ ਸਰਕਾਰਾਂ ਦਾ ਰਾਜ ਕਰਨ ਦਾ ਵੰਡਣਾ, ਭੇਦ ਭਾਵ ਪੈਦਾ ਕਰ ਦੇਣਾ ਤੁਹਾਡੇ ਵਿੱਚ। ਹੈ ਤਾਂ ਸਾਰੇ ਆਪਾਂ ਇੱਕੋ ਹੀ ਹਾਂ, ਗੁਰਬਾਣੀ ਨੂੰ ਸਮਝ ਗਏ ਫਿਰ ਤਾਂ ਇੱਕੋ ਹੀ ਹੈ, ਵਰਡਲੀ ਇੱਕੋ ਹੀ ਹੈ, ਮਨੁੱਖਾ ਇੱਕੋ ਹੀ ਹੈ, ਪੰਜਾਂ ਤੱਤਾਂ ਤੋਂ ਸਾਰੇ ਪੈਦਾ ਹੋਏ ਹਾਂ। ਕਿਸੇ ਵਿੱਚ ਛੇਵਾਂ ਤੱਤ ਹੈਗਾ, ਪੰਜਾਂ ਤੱਤਾਂ ਤੋਂ ਸਾਰੀ ਦੁਨੀਆ ਪੈਦਾ ਹੋਈ ਆ, ਅਤੇ ਇੱਕ ਨੇ ਪੈਦਾ ਕੀਤੀ ਹੈ, ਅਤੇ ਇੱਕ ਪਿਓ ਆ ਸਭ ਦਾ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ। ਇਸ ਕਰਕੇ ਇੱਕ ਨੂੰ ਜਿਹਨੇ ਜਾਣ ਲਿਆ ਉਹ ਧਰਮੀ ਆ, ਜਿਹਨੇ ਇੱਕ ਨੂੰ ਨਹੀਂ ਜਾਣਿਆ ਉਹ ਧਰਮੀ ਆ। ਇਸ ਕਰਕੇ ਇਹ ਧਰਮ ਦੇ ਵਿੱਚ ਭੇਦਭਾਵ ਪਾ ਕੇ, ਵੰਡੀਆਂ ਪਾ ਕੇ ਤੁਹਾਡੇ 'ਤੇ ਰਾਜ ਕਰ ਸਕਦੇ ਆ। ਚੌਥਾ ਤਰੀਕਾ ਇਹ ਆ। ਇਹ ਹੁਣ ਆਪਾਂ ਜਾਗਣਾ ਹੁੰਦਾ, ਜੇ ਅਸੀਂ ਨਾ ਨਾ ਜਾਗੇ ਫਿਰ ਇਹੀ ਹਾਲ ਰਹਿੰਦਾ ਸੰਸਾਰ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਫਿਰ ਜਦੋਂ ਕਿਸੇ ਲੋਟ ਵੀ ਲੋਟ ਨਹੀਂ ਆਉਂਦੇ ਤਾਂ ਉਹਨਾਂ ਨੂੰ ਅਖੀਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮੌਤ ਦੀ ਸਜ਼ਾ ਵੀ ਕਈ ਤਰੀਕਿਆਂ ਨਾਲ ਦਿੰਦੇ ਨੇ, ਇੱਕ ਤਾਂ ਸ਼ਰੇਆਮ ਹੀ, ਇੱਕ ਹੁੰਦਾ ਵੀ ਉਹਨੂੰ ਕਿਸੇ ਸ਼ਰ੍ਹਾਂ 'ਤੇ ਸੁਣਾ ਕੇ ਕੇਸ ਬਣਾ ਕੇ ਉਹਦੇ 'ਤੇ ਕੋਈ ਫਾਂਸੀ ਦੀ ਸਜ਼ਾ ਦੇ ਦੇਣੀ, ਕੋਈ ਹੋਰ ਇਸ ਤਰ੍ਹਾਂ ਦਾ, ਜਾਂ ਕੋਈ ਹੋਰ ਤਰੀਕੇ ਅਪਣਾਏ ਜਾਂਦੇ ਆ। ਕਈ ਵਾਰ ਕਈ ਰਾਜੇ ਕਈ ਦੂਜੇ ਬੰਦੇ ਨੂੰ ਜਿਹੜਾ ਉੱਚਾ ਚੜ੍ਹਦਾ ਉਹਨੂੰ ਪੋਇਜ਼ਨ ਦੇ ਕੇ ਵੀ ਮਾਰ ਦਿੰਦੇ ਆ। ਇਹ ਤਰੀਕੇ ਆ ਸਾਰਿਆਂ ਨੂੰ ਖਤਮ ਕਰਨ ਦੇ। ਇਹਨੂੰ ਰਾਜਨੀਤੀ ਕਹਿੰਦੇ ਨੇ, ਰਾਜ ਕਰਨ ਦੀ ਨੀਤੀ। ਰਾਜਨੀਤੀ ਹੁੰਦੀ ਹੈ ਝੂਠੀ, ਝੂਠ ਫੈਲਾਇਆ ਜਾਂਦਾ। ਇਸ ਲਈ ਭਾਈ ਖਾਲੜਾ ਜੀ ਜੋ ਝੂਠ ਦਾ ਰਾਜ ਚੱਲਿਆ, ਜਿਹਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕ ਮਾਰੇ ਗਏ, ਉਹ ਮਨੁੱਖੀ ਅਧਿਕਾਰ ਸੰਗਠਨ ਦੇ ਮੈਂਬਰ ਸੀ, ਉਹਨਾਂ ਨੇ ਸਾਰਾ ਉਹਨਾਂ ਦਾ ਡਾਟਾ ਕੱਢਿਆ। ਇਹੀ ਨਹੀਂ ਵੀ ਇਕੱਲੇ ਸਿੱਖ ਹੀ ਮਾਰੇ ਗਏ ਸੀ, ਸਾਡਾ ਇੱਕ ਜਿਹੜਾ ਮੀਡੀਆ ਨਾ, ਇਹ ਵੀ ਸਰਕਾਰਾਂ ਦਾ ਹੀ ਹੁੰਦਾ ਹੈ, ਪ੍ਰਚਾਰਨ ਦਾ ਢੰਗ ਹੁੰਦਾ। ਬਹੁਤ ਸਾਰੇ ਜਿਹੜੇ ਹਿੰਦੂ ਕਹਾਉਂਦੇ ਨੇ ਵੀਰ, ਉਹ ਵੀ ਮਾਰੇ ਸਰਕਾਰਾਂ ਨੇ। ਸਰਕਾਰਾਂ ਨੇ ਨਹੀਂ ਮਾਰੇ, ਉਹਨਾਂ ਲਾਲਚੀਆਂ ਨੇ ਮਾਰੇ ਵੀ ਜਾਂ ਤਾਂ ਪੈਸੇ ਦਿਓ, ਜਾਂ ਪੈਸੇ ਨਹੀਂ ਦਿੰਦੇ ਸੀ ਮਾਰ ਦਿੰਦੇ ਸੀ। ਐਸੇ ਪੁਲਿਸ ਅਫਸਰ ਸੀ, ਸਾਰਾ ਖੇਲ ਹੀ ਇਸ ਤਰ੍ਹਾਂ ਦਾ ਚੱਲਦਾ ਸੀਗਾ। ਜਦੋਂ ਉਹਨਾਂ ਦਾ ਪਾਜ ਉਗੜਿਆ, ਉਹਨਾਂ ਨੂੰ ਡਰ ਪੈਦਾ ਹੋਇਆ, ਫਿਰ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ, ਸ਼ਰੇਆਮ ਚੱਕ ਕੇ ਘਰੋਂ ਲਿਜਾ ਕੇ ਮਾਰ ਦਿੱਤਾ। ਇਹ ਸਾਰਾ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ। ਇਹ ਉਨਾ ਚਿਰ ਹੁੰਦਾ ਰਹਿਣਾ ਜਿੰਨਾ ਚਿਰ ਅਸੀਂ ਆ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਇੱਕ ਨਹੀਂ ਹੁੰਦੇ। ਇੱਕ ਹੋਣ ਦਾ ਤਰੀਕਾ ਇੱਕ ਹੀ ਆ, ਗੁਰਬਾਣੀ। ਜੇ ਅਸੀਂ ਗੁਰਬਾਣੀ ਨੂੰ ਨਾ ਸਮਝੇ ਫਿਰ ਅਸੀਂ ਇੱਕ ਹੋ ਹੀ ਨਹੀਂ ਸਕਦੇ, ਕਿਉਂਕਿ ਇੱਕ ਪਰਮਾਤਮਾ ਹੈ। ਉਹਦਾ ਗਿਆਨ ਸਾਰਿਆਂ ਨੂੰ ਆ ਜਾਵੇ ਉਹ ਤਾਂ ਹੁੰਦਾ ਜੇ ਅਸੀਂ ਉਹਦੀ ਸ਼ਰਨ 'ਚ ਬੈਠ ਕੇ ਵਿਚਾਰ ਕਰੀਏ, ਅਸੀਂ ਆਪਣੀ ਮੱਤ ਛੱਡੀਏ। ਹੁਣ ਹਰ ਇੱਕ ਬੰਦਾ ਕਹਿੰਦਾ ਵੀ ਮੇਰੀ ਮੱਤ ਠੀਕ ਆ, ਗੁਰੂ ਦੀ ਮੱਤ ਕੋਈ ਲੈਂਦਾ ਨਹੀਂ ਗਾ। ਇਸ ਕਰਕੇ ਗੁਰਬਾਣੀ 'ਚ ਸਾਨੂੰ ਕਹਿੰਦੇ ਆ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾਂ ਵੋ ਡੂਬੇ ਸਿਆਣੇ।
ਇਸ ਲਈ ਅਸੀਂ ਗੁਰੂ ਦੀ ਮੱਤ ਦੇ ਵਿੱਚ ਫਿਰ ਇਕੱਤਰ ਹੋਣਾ ਹੁੰਦਾ, ਆਪਾ ਭਾਵ ਖਤਮ ਕਰਕੇ ਇਕੱਤਰ ਹੋਇਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਕੱਤਰ ਹੋਣ ਦਾ ਤਰੀਕਾ, ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ, ਲਿਵ ਲਾਏ। ਤੁਹਾਡੀ ਲਿਵ ਪਹਿਲਾਂ ਤਾਂ ਟੁੱਟੀ ਹੋਈ ਆ ਪਰਮਾਤਮਾ ਨਾਲੋਂ, ਗੁਰੂ ਨਾਲੋਂ। ਜੇ ਗੁਰੂ ਹਿਰਦੇ 'ਚ ਵਸਿਆ ਹੋਵੇ ਫਿਰ ਅਸੀਂ ਬੋਲੀ ਗੁਰੂ ਵਾਲੀ ਬੋਲਾਂਗੇ। ਜੇ ਸਾਡੇ ਹਿਰਦੇ 'ਚ ਗੁਰੂ ਹੀ ਨਹੀਂ ਵਸਿਆ, ਪਰਮਾਤਮਾ ਤਾਂ ਚਲੋ ਵਸਣਾ ਹੀ ਕੀ ਹੈ, ਪਰਮਾਤਮਾ ਹੀ ਤਾਂ ਗੱਲ ਹੀ ਛੱਡੋ। ਜੇ ਗੁਰੂ ਦੇ ਸ਼ਬਦ ਹੀ ਨਹੀਂ ਵਸਿਆ ਫਿਰ ਅਸੀਂ ਇੱਕ ਨਹੀਂ ਹੋ ਸਕਦੇ, ਦੁਬਧਾ ਨਹੀਂ ਖਤਮ ਹੋ ਸਕਦੀ। ਜਿਹਨੂੰ ਮਹਾਰਾਜ ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ, ਲਿਵ ਲਾਏ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨਵਿਧ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲੱਗੇ ਪੀੜ। ਕਹਿੰਦੇ ਨਾਲੇ ਤੁਹਾਡਾ ਜੀਵਨ ਸਫਲ ਹੋ ਜੂ, ਪਤਾ ਨਹੀਂ ਕਿੰਨੇ ਕੁ ਦਾ ਤੁਸੀਂ ਜੀਵਨ ਸਫਲ ਕਰ ਜਾਓਗੇ। ਇਸ ਲਈ ਇਹ ਸੰਸਾਰ ਹੈ, ਇੱਕ ਖੇਲ ਹੈ, ਇਹ ਖੇਲ ਪਰਮਾਤਮਾ ਦਾ ਹੀ ਆ, ਇੱਕ ਆਉਣ ਜਾਣ ਦਾ ਖੇਲ ਆ ਸੰਸਾਰ ਦਾ। ਕੁਛ ਜੀਵ ਇੱਥੇ ਆਉਂਦੇ ਨੇ, ਆਪਣੇ ਜੀਵਨ ਦੇ ਵਿੱਚ ਕੁਛ ਕਰਕੇ ਜਾਂਦੇ ਨੇ, ਕੁਛ ਜੀਵ ਆਉਂਦੇ ਨੇ ਜਿਹੜੇ ਇੱਕ ਪਸ਼ੂ ਦੀ ਨਈ ਜੀਵਨ ਜਿਉਂ ਕੇ ਚਲੇ ਜਾਂਦੇ ਨੇ। ਦੋ ਤਰੀਕੇ ਮਨੁੱਖਾ ਜਨਮ ਦੇ ਦੱਸੇ ਨੇ ਗੁਰਬਾਣੀ 'ਚ। ਇੱਕ ਤਾਂ ਉਹ ਜੀਵ ਆ ਜਿਹੜੇ ਗੁਰੂ ਵਾਲੇ ਬਣ ਕੇ ਸੰਗਤ ਕਰਦੇ ਨੇ, ਗੁਰੂ ਤੋਂ ਮੱਤ ਲੈਂਦੇ ਨੇ, ਆਪਣਾ ਜੀਵਨ ਸਫਲ ਕਰ ਜਾਂਦੇ ਨੇ। ਉਹ ਗੁਰੂ ਦੀ ਮੱਤ ਅਨੁਸਾਰ ਜੀਵਨ ਚੱਲਦਾ ਉਹਨਾਂ ਦਾ, ਆਪਣੀ ਮੱਤ ਛੱਡ ਦਿੰਦੇ ਨੇ। ਉਹ ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਆਪ ਇਸ ਮਾਰਗ 'ਤੇ ਚੱਲਦੇ ਨੇ, ਹੋਰਨਾਂ ਨੂੰ ਇਸ ਮਾਰਗ 'ਤੇ ਤੋਲਦੇ ਨੇ ਗੁਰੂ ਦੇ ਮਾਰਗ 'ਤੇ। ਇਸ ਕਰਕੇ ਕੁਛ ਜੀਵ ਐਸੇ ਨੇ ਜਿਨ੍ਹਾਂ ਨੇ ਸਿਰਫ ਇਸ ਤਨ ਤੱਕ ਸੀਮਿਤ ਹੋ ਜਾਂਦੇ ਨੇ, ਆਪਣੇ ਤੱਕ ਜਿਹੜੇ ਸੀਮਿਤ ਹੋ ਜਾਂਦੇ ਨੇ। ਕਿਉਂਕਿ ਗੁਰਸਿੱਖ ਜਿੱਥੇ ਗੁਰਬਾਣੀ ਹੈ ਇਹ ਸਭ ਦਾ ਭਲਾ ਲੋਚਦੀ ਆ, ਗੁਰਸਿੱਖ ਦੀ ਨਿਸ਼ਾਨੀ ਆ, ਉਹ ਸਾਰਿਆਂ ਦਾ ਭਲਾ ਕਰਦਾ, ਕੋਈ ਉਹਦਾ ਮਾੜਾ ਕਰਦਾ ਉਹਦਾ ਵੀ ਭਲਾ ਕਰ ਦਿੰਦਾ। ਜਿਸ ਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਵੀ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹ ਭਲਾ ਕਿੱਥੇ ਜਾ ਕੇ ਮਨਾਇਆ ਜਾਂਦਾ? ਉਹ ਅਵਸਥਾ ਬਹੁਤ ਮਿਹਨਤ ਕਰਨੀ ਪਊਗੀ ਸਾਨੂੰ, ਗੁਰੂ ਦੀ ਮੱਤ ਲੈਣੀ ਪਊਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਵੀ ਤੁਸੀਂ ਪਹਿਲਾਂ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ 'ਚ ਜਿਉਵੋ, ਤੁਹਾਡਾ ਜੀਵਨ ਸਫਲ ਹੋ ਜਾਵੇ। ਨਹੀਂ ਜੇ ਮੱਤ ਲਈ ਤਾਂ ਤੁਹਾਡਾ ਜੀਵਨ ਆਪਣੇ ਤੱਕ ਆ, ਨਿੱਜ ਤੱਕ ਆ। ਅੱਜ ਬਹੁਤੀ ਦੁਨੀਆ ਨਿੱਜ ਤੱਕ ਆ। ਜੇ ਕੋਈ ਗੱਲ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਕੀ। ਇਸ ਲਈ ਜਦੋਂ ਗਲ ਤੱਕ ਪਾਣੀ ਆ ਜਾਂਦਾ ਡੁੱਬਣਾ ਸਾਰਿਆਂ ਨੇ ਹੀ ਆ, ਇਸ ਕਰਕੇ ਬਚਣਾ ਕਿਸੇ ਨੇ ਨਹੀਂ। ਫਿਰ ਤਾਂ ਕਰਕੇ ਜੋ ਕੁਛ ਜੀਵ ਜਾਗਦੇ ਹੁੰਦੇ ਨੇ ਉਹਨਾਂ ਆਪਣਾ ਇਤਿਹਾਸ ਕੋਈ ਲਿਖ ਜਾਂਦੇ ਨੇ, ਉਹ ਕੋਈ ਐਸਾ ਕਰਮ ਕਰ ਜਾਂਦੇ ਨੇ ਕਿ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਤਾਂ ਫਿਰ ਉਹਨਾਂ ਦੇ ਜਦੋਂ ਸ਼ਹੀਦ ਹੁੰਦੇ ਨੇ ਉਸ ਦਿਨ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਕਿ ਅਸੀਂ ਉਹਨਾਂ ਦੇ ਕੋਈ ਪੂਰਨੇ ਪਾਏ ਆ, ਉਸ ਮਾਰਗ 'ਤੇ ਚੱਲੀਏ ਜਿਹੜਾ ਸੱਚ ਦਾ ਮਾਰਗ ਉਹਨਾਂ ਨੇ ਅਪਣਾਇਆ ਹੁੰਦਾ, ਜੋ ਕਿ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਿਖਾਇਆ। ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆ, ਕਾਹਦੇ ਲਈ ਦਿੱਤੀ ਆ? ਜ਼ੁਲਮ, ਮਨੁੱਖਤਾ 'ਚ ਜ਼ੁਲਮ ਹੋ ਰਿਹਾ ਸੀ, ਉਸ ਜ਼ੁਲਮ ਨੂੰ ਖਤਮ ਕਰਨ ਲਈ, ਉਸ ਜ਼ੁਲਮ ਦੀ ਜੜ ਪੱਟਣ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਆ। ਆਪਾਂ ਕੁਰਬਾਨ ਕੀਤਾ, ਸਮਾਂ ਸੀ, ਪਰ ਉਸੇ ਜ਼ੁਲਮ ਦੀ ਜੜ ਤਾਂ ਪੱਟੀ ਜਾਣੀ ਸੀਗੀ ਜੇ ਉਹ ਸ਼ਹੀਦੀ ਦਿੰਦੇ ਤਾਂ, ਕਿਉਂਕਿ ਦਸਵੇਂ ਜਾਮੇ 'ਚ ਫਿਰ ਉਹਨਾਂ ਨੇ ਉਹਨਾਂ ਦੀ ਜੜ ਪੁੱਟੀ ਜਿਹੜੇ ਉਹ ਜ਼ੁਲਮ ਕਰਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਨੂੰ ਛੱਡ ਕੇ ਚੱਲਦੇ ਚੱਲਦੇ ਰਾਏਕੋਟ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਉੱਥੋਂ ਸੁਨੇਹਾ ਭੇਜਦੇ ਨੇ ਨੂਰੇ ਦੇ ਹੱਥ ਵੀ ਜਾਂ ਪਤਾ ਲੈ ਕੇ ਆ ਸਰਹਿੰਦ ਦੇ ਵਿੱਚੋਂ। ਸਤਿਗੁਰ ਜਾਣ ਹੀ ਜਾਣ ਹੁੰਦੇ ਨੇ ਪਰ ਉਹ ਅਣਜਾਣ ਦੀ ਤਰ੍ਹਾਂ ਹੀ ਵਰਤਦੇ ਨੇ। ਉਹਨਾਂ ਨੇ ਨੂਰੇ ਨੂੰ ਭੇਜਿਆ, ਨੂਰੇ ਨੇ ਆ ਕੇ ਜਦੋਂ ਸਾਰੀ ਵਿੱਥਿਆ ਸੁਣਾਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਅਤੇ ਮਹਾਰਾਜ ਨੇ ਉਸ ਅਸਥਾਨ ਦੇ ਉੱਤੇ ਕਾਹੀ ਦਾ ਬੂਟਾ ਸੀ ਤੀਰ ਦੀ ਨੋਕ ਨਾਲ ਜੜ ਪੁੱਟ ਕੇ ਗੱਲ ਕਹੀ ਸੀ ਵੀ ਅੱਜ ਤੋਂ ਮੁਗਲ ਰਾਜ ਇਹ ਜ਼ੁਲਮ ਦਾ ਜਿਹੜਾ ਰਾਜ ਹੈ ਇਹਦੀ ਜੜ ਪੁੱਟੀ ਗਈ, ਔਰ ਪੁੱਟੀ ਗਈ। ਉਹ ਤਾਂ ਪੁੱਟੀ ਗਈ ਜੇ ਉਹ ਗੁਰਸਿੱਖਾਂ ਨੇ ਗੁਰੂ ਸਾਹਿਬਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਰਸਤੇ 'ਤੇ ਚੱਲੇ, ਗੁਰੂ ਦੇ ਮਾਰਗ 'ਤੇ ਚੱਲੇ ਸਾਰੇ ਸਿੱਖ।
ਉਹੀ ਜੀਵ ਸੀ ਜਿਹੜੇ ਕਿ ਅਨਿਆਏ ਹੋ ਰਿਹਾ ਸੀ ਜਿਨ੍ਹਾਂ 'ਤੇ, ਜਿਨ੍ਹਾਂ ਨੂੰ ਜੋ ਮਰਜ਼ੀ ਸਜ਼ਾ ਦਿੰਦੇ ਸੀ, ਕਿਉਂਕਿ ਵੰਡੀਆਂ ਪਾਈਆਂ ਹੋਈਆਂ ਸੀਗੀਆਂ ਉਸ ਸਮੇਂ, ਸ਼ਾਮ ਦਾਮ ਦੰਡ ਭੇਦ ਇੱਕ ਦੂਜੇ 'ਚ ਭੇਦ ਪਾ ਕੇ, ਜਿਵੇਂ ਕਿ ਚਾਰ ਵਰਨਾਂ ਦੇ ਵਿੱਚ ਤੁਹਾਨੂੰ ਵੰਡਿਆ ਹੋਇਆ ਸੀ, ਗੁਰੂ ਨੇ ਇੱਕ ਕਰ ਦਿੱਤਾ। ਜਦੋਂ ਤੁਸੀਂ ਇੱਕ ਹੋਏ ਤਾਂ ਉਹ ਜ਼ੁਲਮ ਦੀ ਜੜ ਪੁੱਟ ਦਿੱਤੀ। ਅਤੇ ਛਾਤਰ ਬਹੁਤ ਹੁੰਦਾ, ਜਿਹੜਾ ਇਹ ਰਾਜਨੀਤੀ ਹੁੰਦੀ ਹੈ ਨਾ, ਇਹ ਛਾਤਰ ਬਹੁਤ ਹੁੰਦੇ ਨੇ। ਇਹਨਾਂ ਨੇ ਉਹੀ ਕੰਮ ਤੁਹਾਡੇ 'ਚ ਫੇਰ ਕਰਤਾ, ਤੁਹਾਨੂੰ ਇੱਕ ਕੀਤਾ ਸੀ ਇੱਕ ਦੀ ਸ਼ਰਨ 'ਚ, ਅਤੇ ਤੁਸੀਂ ਅੱਜ ਵੀ ਉਹੀ ਕੰਮ ਕਰਦੇ ਹੋ। ਅੱਜ ਵੀ ਸਾਡੇ ਵਿੱਚੋਂ ਉਹੀ ਭੇਦਭਾਵ ਮੁੱਕਿਆ ਨਹੀਂ ਅਜੇ, ਇਹ ਜਿੱਦੇ ਮੁੱਕ ਗਿਆ ਉਦੇ ਤੁਸੀਂ ਇੱਕ ਹੋ ਜਾਓਗੇ। ਜਿੱਦੇ ਤੁਸੀਂ ਇੱਕ ਹੋ ਗਏ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਇਸ ਕਰਕੇ ਇਹਨੂੰ ਕਹਿੰਦੇ ਆ ਅਗਿਆਨਤਾ। ਜਿੰਨਾ ਚਿਰ ਇਹ ਗਿਆਨ ਨਹੀਂ ਨਾ ਆਉਂਦਾ ਗੁਰਬਾਣੀ ਦਾ, ਉਨਾ ਚਿਰ ਅਸੀਂ ਅੰਧੇਰੇ 'ਚ ਹੀ ਰਹਾਂਗੇ। ਤਾਂ ਕਰਕੇ ਸੇਧ ਗੁਰੂ ਤੋਂ ਲੈਣੀ ਚਾਹੀਦੀ ਹੈ, ਜਿਵੇਂ ਕਿ ਗੁਰਸਿੱਖਾਂ ਨੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸੇਧ ਲਈ। ਬਹੁਤ ਸਮਾਂ ਲੱਗਿਆ ਇਸ ਕੰਮ ਨੂੰ। ਦਸਵੇਂ ਜਾਮੇ ਤੱਕ ਐਸੇ ਗੁਰਸਿੱਖ ਜਿਹੜੇ ਕਿ ਉਹਨਾਂ ਦੀ ਹਾਲਤ ਐਸੀ ਸੀ, ਆਪਣੇ 'ਚੋਂ ਹੀ ਸੀ ਸਾਰੇ, ਆਪਣੇ ਵੱਡੇ ਵਡੇਰੇ ਸੀ, ਉਹਨਾਂ ਦੇ ਉੱਤੇ ਜਿਹੜੇ ਰਾਜ ਕਰਦੇ ਸੀ ਉਹ ਬ੍ਰਾਹਮਣ ਲੋਕ, ਬ੍ਰਾਹਮਣ ਤਾਂ ਨਹੀਂ ਹੁੰਦੇ, ਉਹਨਾਂ ਨੂੰ ਬ੍ਰਾਹਮਣ ਕਿਹਾ ਗਿਆ। ਬ੍ਰਾਹਮਣ ਹੁੰਦਾ ਜਿਹਨੂੰ ਬ੍ਰਹਮ ਦਾ ਭੇਤ ਹੋਵੇ, ਔਰ ਉਹ ਐਸੇ ਤਰ੍ਹਾਂ ਰਾਜ ਕਰਦੇ ਸੀ, ਕਹਿੰਦੇ ਸੀ ਜੇ ਉਹ ਥੁੱਕ ਵੀ ਥੁੱਕਦੇ ਸੀ ਕਹਿੰਦੇ ਸੀ ਮੂੰਹ ਖੋਲ, ਇੰਨੀ ਜਾਣੀ ਗਲਾਨੀ ਵਰਤੀ ਹੋਈ ਸੀ। ਇਹ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਵੀ ਕਿਹਾ ਹੋਇਆ, ਭਾਈ ਗੁਰਦਾਸ ਦੀਆਂ ਵਾਰਾਂ ਦੀ ਸ਼ਾਮ ਨੂੰ ਲੜੀਵਾਰ ਕਥਾ ਚੱਲ ਰਹੀ ਆ, ਵੀ ਐਸੀ ਹਾਲਤ ਸੀ ਮਨੁੱਖਤਾ ਦੀ, ਇੰਨੀ ਜ਼ਿਆਦਾ ਕਮਜ਼ੋਰ ਕਰਤਾ ਸੀ ਤੁਹਾਨੂੰ। ਫਿਰ ਉਹਨਾਂ ਸਾਰਿਆਂ ਨੂੰ ਗਾਲਣਾ ਲਾਇਆ, ਭਗਤਾਂ ਤੋਂ ਸ਼ੁਰੂ ਹੋਇਆ, ਭਗਤਾਂ ਨੇ ਵੰਡੀਆਂ ਖਤਮ ਕੀਤੀਆਂ, ਕੋਸ਼ਿਸ਼ ਕੀਤੀ, ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਜਿਨ੍ਹਾਂ ਨੂੰ ਉਹ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸੀ, ਸਾਰੇ ਰਾਜ ਕਰਦੇ ਸੀ, ਉਹਨਾਂ ਸਾਰਿਆਂ ਦੇ ਵਿੱਚ ਭਗਤ ਪੈਦਾ ਕੀਤੇ ਪਹਿਲਾਂ ਤਾਂ ਪਰਮਾਤਮਾ ਨੇ। ਦੇਖੋ, ਪੜ੍ਹੋ ਇਤਿਹਾਸ, ਪੜ੍ਹੋ ਗੁਰਬਾਣੀ, ਜਿਨ੍ਹਾਂ ਨੂੰ ਨੀਚ ਕਹਿੰਦੇ ਸੀ ਪਰ ਉਹਨਾਂ ਲੋਕਾਂ ਨੇ ਕਸਰ ਉਹਨਾਂ ਨੂੰ ਵੀ ਨਹੀਂ ਛੱਡੀ ਮਾਰਨ ਦੀ, ਪਰ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਬਾਬੇ ਕਬੀਰ ਨੇ ਪ੍ਰਚਾਰ ਸ਼ੁਰੂ ਕੀਤਾ, ਮਾਰਨ ਤੱਕ ਚਲੇ ਗਏ ਪਰ ਨਹੀਂ ਮਾਰ ਸਕੇ। ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ। ਭਗਤ ਰਵਿਦਾਸ ਜੀ ਨੇ ਪ੍ਰਚਾਰ ਕੀਤਾ, ਮਾਰਨ ਤੱਕ ਚਲੇ ਗਏ। ਨਾਮਦੇਵ ਜੀ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਜਿਵੇਂ ਹੁਣ ਆਪਾਂ ਗੁਰਦੁਆਰੇ ਕੋਈ ਵੀ ਆ ਕੇ ਬੈਠਦੇ ਹਾਂ, ਇੱਥੇ ਗੁਰੂ ਦੇ ਬਚਨ ਸੁਣਦੇ ਹਾਂ, ਉਹ ਮੰਦਿਰ ਦੇ ਵਿੱਚ ਚਲੇ ਗਏ, ਉਹਨਾਂ ਨੂੰ ਫੜ ਕੇ ਬਾਹਰ ਘਸੀਟ ਕੇ ਸੁੱਟਤਾ, ਸ਼ੂਦ ਸ਼ੂਦ ਕਰ, ਮਾਰ ਵਿਗਾਰਿਓ, ਮੁੱਕ ਕਹਾਂ ਕਰੇ ਬਾਪ ਬੀਟ ਲਾਓ। ਪਰਮੇਸ਼ਰ ਅੱਗੇ ਉਹਨੇ ਫਿਰ ਬੇਨਤੀ ਕੀਤੀ, ਬਾਹਰ ਬਹਿ ਕੇ ਗਾਉਣ ਲੱਗ ਗਿਆ। ਜਦੋਂ ਮਾਰ ਕਹਿੰਦੇ ਫੇਰ ਦੀਆ ਬਿਹੋਰਾ ਨਾਮੇ ਕੋ ਪੰਡੀਅਨ ਕੋ ਪਛਵਾੜ ਲਾ, ਇੱਥੋਂ ਤੱਕ ਉਹ ਆਪਦੇ ਭਗਤਾਂ ਲਈ ਕਰਦਾ, ਇੰਨੀ ਰੱਖਿਆ ਕਰਦਾ ਆਪਣੀ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ। ਇਸ ਲਈ ਇਹ ਤਰੀਕੇ ਅਪਣਾਉਂਦੇ ਹੋਏ ਗੁਰੂ ਸਾਹਿਬਾਂ ਨੇ ਪਹਿਲਾਂ ਸਾਨੂੰ ਇੱਕ ਕੀਤਾ, ਇੱਕ ਕਰਨ ਦਾ ਢੰਗ ਦੇਖੋ ਕਿੰਨਾ ਵਧੀਆ ਸੀ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਦੋ ਲੰਗਰ ਚਲਾਤੇ ਇੱਕ ਕਰਨ ਲਈ, ਜੇ ਅੱਜ ਵੀ ਦੋ ਲੰਗਰ ਚੱਲਦੇ ਤਾਂ ਹੈਗੇ ਆ, ਪਰ ਇੱਕ ਵੱਲ ਬਾਹਲਾ ਧਿਆਨ ਆ, ਦੂਜੇ ਵੱਲ ਸਾਡਾ ਧਿਆਨ ਘੱਟ ਆ, ਕਿਉਂਕਿ ਮੈਂ 36 ਸਾਲ ਤੋਂ ਤਾਂ ਇਸੇ ਮਹਿਕਮੇ 'ਚ ਹੀ ਹਾਂ, ਦੇਖਦੇ ਰਹੀਦਾ, ਕਹੀ ਤਾਂ ਕੁਛ ਨਹੀਂ ਕਿਸੇ ਨੂੰ, ਕਹੀਏ ਵੀ ਕੀ, ਇੱਥੇ ਤਾਂ ਕੁਛ ਬੋਲ ਸਕਦੇ ਹਾਂ, ਜੇ ਬਾਹਰ ਬੋਲਤਾ ਤੁਸੀਂ ਨਾਮਦੇਵ ਵਾਂਗੂ ਚੱਕ ਕੇ ਮੈਨੂੰ ਬਾਹਰ ਮਾਰਨਾ, ਤੁਸੀਂ ਕਿਹੜਾ ਬਰਦਾਸ਼ਤ ਕਰਨਾ, ਬਰਦਾਸ਼ਤ ਤਾਂ ਆਪਾਂ ਵੀ ਨਹੀਂ ਕਰਦੇ ਜੇ ਕੋਈ ਸੱਚ ਬੋਲ ਦੇਵੇ। ਹੁਣ ਦੋ ਲੰਗਰ ਚਲਾਏ ਗੁਰੂ ਨਾਨਕ ਨੇ, ਇੱਕ ਤਾਂ ਧਨ ਦਾ ਲੰਗਰ, ਭੁੱਖਿਆਂ ਨੂੰ ਪ੍ਰਸ਼ਾਦਾ, ਦੂਜਾ ਲੰਗਰ ਚਲਾਇਆ ਉਹਨਾਂ ਨੇ ਮਨ ਦਾ। ਮਨ ਵੀ ਭੁੱਖਾ ਨਾ, ਹੁਣ ਮਨ ਦਾ ਲੰਗਰ ਗੁਰੂ ਦਾ ਸ਼ਬਦ ਹੈ, ਇਦੋਂ ਬਿਨਾਂ ਤ੍ਰਿਪਤ ਨਹੀਂ ਕੋਈ ਅੱਜ ਤੱਕ ਹੋਇਆ। ਤਨ ਦਾ ਲੰਗਰ ਛੱਕ ਕੇ, ਜੇ ਮਨ ਦਾ ਲੰਗਰ ਨਹੀਂ ਨਾ ਛੱਕਿਆ ਤੁਸੀਂ, ਕਿਤੇ ਤ੍ਰਿਪਤੀ ਨਹੀਂ ਮਿਲਣੀ ਦੁਨੀਆ 'ਚ, ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਜੋ ਬੋਲ ਰਿਹਾ ਮੈਂ ਆਪਣਾ ਪ੍ਰੈਕਟੀਕਲ ਹੈ। ਮੇਰਾ ਵੀ ਮਨ ਤ੍ਰਿਪਤ ਨਹੀਂ ਸੀ ਕਿਸੇ ਸਮੇਂ, ਪਰ ਅੱਜ ਇਹਦੀ ਰਹਿਮਤ ਆ ਜਿੰਨਾ ਕੁ ਤ੍ਰਿਪਤ ਕਰਤਾ ਇਹਨੇ, ਇਹਦੀ ਰਹਿਮਤ ਤੋਂ ਬਿਨਾਂ ਤ੍ਰਿਪਤ ਨਹੀਂ ਹੋ ਸਕਦਾ। ਇਹ ਛਕੋਗੇ ਲੰਗਰ ਜਿੱਦੇ, ਉਦੋਂ ਤੁਹਾਡਾ ਮਨ ਦੀ ਭੁੱਖ ਖਤਮ ਹੋ ਜੂਗੀ।
ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕਹਿ ਗੁਣੀ ਸਮਾਵਣਿਆ। ਅਸੀਂ ਉੱਥੇ ਰੱਜਾਂਗੇ ਜਿੱਦੇ ਸਾਡੇ ਹਿਰਦੇ 'ਚ ਗੁਰੂ ਦਾ ਸ਼ਬਦ ਦਾ ਲੰਗਰ ਵਸ ਗਿਆ। ਗੁਰੂ ਨਾਨਕ ਨੇ ਦੋ ਲੰਗਰ ਸ਼ੁਰੂ ਕੀਤੇ, ਉਹਦਾ ਕਾਰਨ ਸੀ। ਉਹਨਾਂ ਨੇ ਪਹਿਲਾਂ ਦੇਖੋ ਵਿਧੀ ਕਿੰਨੀ ਵਧੀਆ ਸਾਡੀ, ਅੱਜ ਵੀ ਚੱਲਦੀ ਹੈ, ਪਰ ਅਸੀਂ ਭੁੱਲ ਗਏ ਹਾਂ ਬਹੁਤ ਕੁਛ। ਉਹਨਾਂ ਨੇ ਕਿਹਾ ਵੀ ਸਾਰੇ ਜਾਣੇ ਆਪਣੇ ਆਪਣੇ ਘਰਾਂ ਤੋਂ ਥੋੜ੍ਹਾ ਥੋੜ੍ਹਾ ਅਨਾਜ ਲੈ ਕੇ ਆਓ, ਇੱਕ ਥਾਂ 'ਤੇ ਇਕੱਠੇ ਬੈਠੋ। ਉਹ ਧਰਮਸ਼ਾਲਾ ਬਣਾ ਲੈਂਦੇ ਸੀ ਵੀ ਇੱਥੇ ਹੁਣ ਇਹ ਭੋਜਨ ਤਿਆਰ ਕਰੋ ਸਾਰੇ ਜਾਣੇ ਜਿਹੜੇ ਆਪਣੇ ਆਪਣੇ ਘਰੋਂ ਲੈ ਕੇ ਆਏ। ਉਹ ਭੋਜਨ ਤਿਆਰ ਕਰਦੇ ਸੀ, ਫਿਰ ਇੱਕ ਪੰਗਤ ਸਾਰਿਆਂ ਨੂੰ ਛਕਾਉਂਦੇ ਸੀ। ਇੱਕ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਾਰਿਆਂ ਨੂੰ, ਜਿਹੜੀ ਵੰਡ ਪਾਈ ਹੋਈ ਸੀਗੀ, ਸ਼ਾਮ ਦਾਮ ਦੰਡ ਭੇਦ ਭੇਦਭਾਵ ਪਾਇਆ ਹੋਇਆ ਸੀਗਾ, ਇਹ ਮੈਂ ਨੀ ਮੈਂ ਉੱਚਾ। ਅੱਜ ਵੀ ਉੱਚਾ ਨੀਵਾਂ ਸਮਝਦੇ ਆਪਾਂ, ਜਿਹੜਾ ਉੱਚਾ ਨੀਵਾਂ ਸਮਝਦਾ ਅਜੇ ਗੁਰੂ ਨਾਨਕ ਤੋਂ ਬਹੁਤ ਦੂਰ ਆ। ਕਹਿਣਾ ਭਾਵੇਂ ਅਸੀਂ ਲੱਖ ਕਹੀ ਜਾਵਾਂ, ਮੈਂ ਵੀ ਕਹੀ ਜਾਵਾਂ, ਇਸ ਗੁਰੂ ਨਾਨਕ ਦਾ ਸਿੱਖ ਹਾਂ, ਪਰ ਭੇਦਭਾਵ ਖਤਮ ਕੀਤਾ ਉਹਨਾਂ ਨੇ। ਪਹਿਲਾਂ ਇੱਕ ਪੰਗਤ 'ਚ ਬਿਠਾ ਕੇ ਲੰਗਰ ਛਕਾਉਣਾ, ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਸੀ ਰੋਜ਼, ਕਿਉਂਕਿ ਉਹ ਕਰਮ ਵੀ ਕਰਦੇ ਸੀ। ਸ਼ਾਮ ਦੇ ਟਾਈਮ ਉਹਨਾਂ ਨੂੰ ਇਹ ਲੰਗਰ ਗੁਰੂ ਦੇ ਸ਼ਬਦ ਦਾ ਨਾਲ ਛਕਾਉਂਦੇ ਸੀ। ਪਹਿਲਾਂ ਉਹ ਘਰਾਂ ਤੋਂ ਭੋਜਨ ਤਿਆਰ ਕਰਦੇ ਸੀ, ਫਿਰ ਉੱਥੇ ਇਕੱਠੇ ਬੈਠਦੇ, ਫਿਰ ਇਹ ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਸੀ। ਇਹ ਦੋਨੇ ਲੰਗਰਾਂ 'ਚ ਤੋੜ ਤਾਂ ਨਹੀਂ ਆਉਂਦੀ, ਪਰ ਲੰਗਰ ਹੀ ਮਾਡਰਨ ਵਾਲੇ ਬਣ ਜਾਣ ਤਾਂ ਫਿਰ ਔਖਾ ਹੋ ਜਾਊਗਾ ਤੁਹਾਡਾ ਵੀ, ਕਿਉਂਕਿ ਫਿਰ ਤਾਂ ਅਸੀਂ ਲੰਗਰ ਹੀ ਛਕਣ ਆਵਾਂਗੇ, ਇਹ ਤਾਂ ਭੁੱਲ ਜਾਵਾਂਗੇ। ਕਿਉਂਕਿ ਤਮੋ ਗੁਣੀ ਲੰਗਰ ਜਿਹੜਾ ਹੈ ਨਾ, ਉਹ ਮਨ ਨੂੰ ਤਮੋ ਗੁਣ 'ਚ ਲੈ ਜਾਂਦਾ ਹੈ। ਸਾਦਾ ਭੋਜਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਇਸ ਕਰਕੇ ਲੰਗਰ ਛਕਣਾ ਜ਼ਰੂਰੀ ਆ ਤਨ ਕਰਕੇ, ਪਰ ਇਕੱਲਾ ਲੰਗਰ ਛੱਕ ਕੇ ਨਾ ਮੁੜ ਜਾਈਏ। ਆਹ ਲੰਗਰ ਜਿਹੜਾ ਚੱਲਦਾ ਨਾ, ਇਹ ਉਦੋਂ ਜ਼ਰੂਰੀ ਆ। ਗੁਰੂ ਨਾਨਕ ਦੇਵ ਜੀ ਨੇ ਦੋਨੇ ਲੰਗਰ ਚਲਾਏ, ਤਨ ਦਾ ਅਤੇ ਮਨ ਦਾ, ਅੱਜ ਤੱਕ ਚੱਲਦੇ ਨੇ, ਚੱਲਦੇ ਹੀ ਰਹਿਣੇ ਆ ਇਹ। ਇਸ ਕਰਕੇ ਇਹ ਲੰਗਰ ਗੁਰੂ ਦਾ ਹੁੰਦਾ ਜਿਹੜਾ ਵੀ ਹੁੰਦਾ। ਕਈ ਵਾਰ ਮੇਰੇ ਵਰਗਾ ਗੁਰੂ ਦਾ ਦਿੱਤਾ ਹੁੰਦਾ, ਸਾਰਾ ਕੁਛ ਹੈ ਹੀ ਗੁਰੂ ਦਾ ਦਿੱਤਾ, ਹੁਣੇ ਸ਼ਬਦ ਸੁਣ ਕੇ ਹਟੇ ਆਪਾਂ, ਵੀ ਜਿਹੜਾ ਪਰਮੇਸ਼ਰ ਸਭ ਕੁਛ ਦੇਣ ਵਾਲਾ ਉਹਨੂੰ ਤਾਂ ਅਸੀਂ ਭੁੱਲ ਗਏ। ਜਿਹਨੂੰ ਕਹਿੰਦੇ ਦੇਣ ਹਾਰ ਪ੍ਰਭ ਛੋੜ ਕੇ ਲੱਗ ਗਿਆ, ਆਨਸਵਾਏ ਨਾਨਕ ਕਹੂ ਨਸੀ ਜੀ ਨਾ ਬਿਨ ਨਾਵੇ ਪੱਤ ਜਾਏ। ਕਈ ਵਾਰ ਬੰਦਾ ਲਿਖਾਉਂਦਾ ਜੀ ਅੱਜ ਮੇਰਾ ਲੰਗਰ, ਲਿਖਾਇਆ ਕਰੋ, ਵਧੀਆ ਗੱਲ, ਮਾੜੀ ਗੱਲ ਨਹੀਂ, ਪਰ ਹਉਮੈ ਨਾ ਕਿਤੇ ਆ ਜੇ। ਇਹ ਖਿਆਲ ਲੰਗਰ ਗੁਰੂ ਦਾ ਹੀ ਆ, ਜਿਵੇਂ ਉਸ ਸਮੇਂ ਸਾਰੇ ਗੁਰਮੁਖ ਇਕੱਠੇ ਕਰਕੇ ਲਿਆਉਂਦੇ ਸੀ, ਤੁਸੀਂ ਵੀ ਇਕੱਠੇ ਕਰਦੇ ਹੋ, ਮਿਹਨਤ ਕਰਦੇ ਹੋ, ਮਾੜੀ ਗੱਲ ਨਹੀਂ, ਵਧੀਆ ਗੱਲ ਆ। ਇਸ ਕਰਕੇ ਦੋਨੇ ਲੰਗਰ ਛੱਕ ਕੇ, ਇੱਥੇ ਭੀੜ ਘੱਟ ਹੁੰਦੀ ਆ, ਉੱਥੇ ਭੀੜ ਜ਼ਿਆਦਾ ਹੁੰਦੀ ਆ, ਤਾਂ ਦੁੱਖ ਜਿਹਾ ਹੁੰਦਾ ਥੋੜ੍ਹਾ ਜਿਹਾ, ਵੀ ਇੱਥੇ ਘੰਟਾ ਕੁ ਤਾਂ ਇੱਥੇ ਹੀ ਬੈਠਿਆ ਕਰੋ, ਦੋ ਘੰਟੇ ਇੱਥੇ ਹੀ ਬੈਠਿਆ ਕਰੋ, ਘਰੋਂ ਆਏ ਛੱਡ ਕੇ ਕੰਮ। ਜੇ ਇਹ ਭੋਜਨ ਨਾ ਛੱਕਿਆ ਤਾਂ ਜੀਵਨ ਵਿਅਰਥ ਚਲਾ ਜਾਊਗਾ। ਮਨ ਭੁੱਖਾ, ਮਨ ਨੇ ਦੁਬਾਰਾ ਜਨਮ ਲੈ ਲੈਣਾ ਫਿਰ, ਕਿਉਂਕਿ ਇਹਦੀ ਭੁੱਖ ਨਹੀਂ ਖਤਮ ਹੋਈ। ਕਿੰਨੇ ਯੁੱਗ ਹੋ ਗਏ, ਗੁਰਬਾਣੀ ਕਹਿ ਰਹੀ ਹੈ ਇਸ ਮਨ ਨੂੰ। ਕਾਰਨ ਕੀ ਆ, ਵੀ ਇਹ ਬੰਨ ਇੱਥੇ ਆ ਕੇ ਬੰਨਿਆ ਗਿਆ, ਇਹਦੀ ਭੁੱਖ ਨਹੀਂ ਖਤਮ ਹੁੰਦੀ। ਇਸ ਕਰਕੇ ਜਦੋਂ ਵਾਹਿਗੁਰੂ ਖੁਸ਼ ਹੁੰਦਾ, ਪਰਮਾਤਮਾ ਖੁਸ਼ ਹੁੰਦਾ, ਉਦੋਂ ਸਾਨੂੰ ਫਿਰ ਸੰਗਤ 'ਚ ਸੱਦ ਕੇ ਬਿਠਾਉਂਦਾ। ਜਿਹਨੂੰ ਮਾਰ ਕਹਿੰਦੇ ਆਪੇ ਸੰਗਤ ਸੱਦ ਬਹਾਲੇ, ਆਪੇ ਬੇਦਾ ਕਰਾਂਗੇ। ਇਸ ਸੰਗਤ ਜਦੋਂ ਅਸੀਂ ਆ ਕੇ ਬੈਠਾਂਗੇ, ਇਹ ਗੁਰੂ ਦਾ ਲੰਗਰ ਛਕਾਂਗੇ, ਲੰਗਰ ਚੱਲੇ ਗੁਰ ਸ਼ਬਦ, ਇਹ ਗੁਰੂ ਦੇ ਸ਼ਬਦ ਦਾ ਲੰਗਰ। ਕਹਿੰਦੇ ਹਰ ਤੋਟ ਨਾ ਆਵੀ ਖੱਟੀ ਹੈ, ਕਹਿੰਦੇ ਫਿਰ ਤੁਹਾਨੂੰ ਕੋਈ ਤੋਟ ਨਹੀਂ ਆਊਗੀ, ਤੁਹਾਨੂੰ ਖੱਟੀ ਇਹ ਵੱਧਦੀ ਜਾਊਗੀ, ਦਿਨੋਂ ਦਿਨ ਤੁਹਾਡੇ 'ਚ ਵਾਧਾ ਆਊਗਾ, ਕਿਉਂਕਿ ਤੁਹਾਡੇ ਅੰਦਰ ਸਬਰ ਸੰਤੋਖ ਆ ਗਿਆ, ਤੁਹਾਨੂੰ ਸ਼ਾਂਤ ਹੋ ਜਾਓਗੇ, ਮਨ ਸ਼ਾਂਤ ਹੋ ਜਾਊਗਾ। ਇਸ ਲਈ ਸਾਨੂੰ ਮਨ ਨੂੰ ਸ਼ਾਂਤੀ ਲਈ, ਮਨ ਨੂੰ ਟਿਕਾਓ ਲਈ ਗੁਰੂ ਦੇ ਸ਼ਬਦ ਦਾ ਬਹੁਤ ਜ਼ਿਆਦਾ ਜ਼ਰੂਰਤ ਆ। ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਸਾਡੀ ਬਹੁ ਗਿਣਤੀ ਆ, ਸਾਡਾ ਮਨ ਟਿਕਦਾ ਨਹੀਂ, ਮਨ ਨੂੰ ਸ਼ਾਂਤੀ ਨਹੀਂ ਹੈਗੀ, ਜਿਹੜੀ ਕਿ ਅਸੀਂ ਬਾਹਰੋਂ ਭਾਲਦੇ ਫਿਰਦੇ ਹਾਂ। ਬਹੁਤ ਸਾਰੇ ਲੋਕ ਕੋਈ ਕਾਉਂਸਲਿੰਗ ਕਰਦਾ, ਕੋਈ ਡਾਕਟਰਾਂ ਕੋਲ ਜਾਂਦਾ ਹੈ, ਪਰ ਇਸ ਮਨ ਦਾ ਦੁਨੀਆ 'ਚ ਕਿਤੇ ਇਲਾਜ ਹੈ ਨਹੀਂ ਗਾ, ਇਹ ਗੁਰਬਾਣੀ ਕਹਿ ਰਹੀ ਹੈ। ਇੱਕੋ ਹੀ ਇਲਾਜ ਆ ਮਨ ਦਾ, ਗੁਰੂ, ਕਿਉਂਕਿ ਮਨ ਦਾ ਕੋਈ ਡਾਕਟਰ ਹੀ ਹੈ ਨਹੀਂ ਗਾ ਦੁਨੀਆ 'ਚ। ਜਿਹੜੀ ਹੈ ਡਿਪਰੈਸ਼ਨ ਕਹਿੰਦੇ, ਜਿਹਨੂੰ ਤੁਸੀਂ ਚਿੰਤਾ ਕਹਿੰਦੇ ਹੋ, ਇਹਦਾ ਕੋਈ ਇਲਾਜ ਨਹੀਂ ਹੈ, ਇਹਦਾ ਇਲਾਜ ਗੁਰੂ ਕੋਲ ਆ।
ਇਸ ਲਈ ਅੱਜ ਦੁਨੀਆ ਗੁਰੂ ਤੋਂ ਦੂਰ ਜਾਣ ਕਰਕੇ ਸਭ ਕੁਛ ਹੁੰਦਿਆਂ ਹੋਇਆਂ ਸਾਰੇ ਸੁੱਖ ਸਹੂਲਤਾਂ ਆਉਂਦਿਆਂ ਹੋਇਆਂ ਅਸੀਂ ਦੁਖੀ ਹਾਂ। ਕਾਰਨ ਕੀ? ਕਿ ਗੁਰੂ ਨਹੀਂ ਹੈ ਸਾਡੇ ਹਿਰਦੇ ਵਸਿਆ ਹੋਇਆ। ਤਾਂ ਕਰਕੇ ਇਹ ਜਿਹੜਾ ਮਨ ਹੈ ਇਹ ਸਭ ਕੁਛ ਹੁੰਦਿਆਂ ਦੁਖੀ, ਦੁੱਖ ਹੀ ਨਹੀਂ ਮੁੱਕਦਾ। ਕਿਸੇ ਕੋਲ ਦੇਖ ਲਿਓ ਖੋਲ ਕੇ ਗੰਢ। ਗੁਰਬਾਣੀ 'ਚ ਤਾਂ ਜ਼ਿਕਰ ਕੀਤਾ ਗਿਆ, ਗੁਰੂ ਸਾਹਿਬਾਂ ਨੇ ਦੇਖਿਆ, ਗੁਰੂ ਸਾਹਿਬ ਜਾਂਦੇ ਸੀ ਸੰਗਤਾਂ 'ਚ, ਜਿਵੇਂ ਕਹਿੰਦੇ ਕਿਸੇ ਨੂੰ ਕਹਿਣਾ ਵੀ ਸੁਣਾਓ ਕੋਈ ਬਚਨ ਗੁਰੂ ਦਾ, ਕੀ ਸੁਣਿਆ ਹੁਣ ਤੱਕ ਤੁਸੀਂ? ਉਹਨਾਂ ਨੇ ਕਹਿੰਦੇ ਆਪਦਾ ਦੁੱਖ ਖੋਲ ਕੇ ਬਹਿ ਜਾਣਾ। ਜਿਸ ਮਨੁੱਖ 'ਤੇ ਮੈਂ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਅੱਜ ਵੀ ਕਿਤੇ ਜਾਂਦੇ ਹਾਂ ਆਪਾਂ, ਸੱਜਣ ਮਿੱਤਰ ਮਿਲਦੇ ਹਾਂ, ਬਸ ਦੁੱਖ ਦੀਆਂ ਹੀ ਪੰਡਾਂ ਖੋਲ ਲੈਂਦੇ ਹਾਂ। ਅਤੇ ਜੇ ਅਸੀਂ ਸਾਰੀ ਉਮਰ ਦੁੱਖ ਇਕੱਠੇ ਕੀਤੇ ਤਾਂ ਅੰਤ ਵੇਲੇ ਫਿਰ ਜੋ ਬੀਜਿਆ ਉਹ ਸਾਨੂੰ ਵੱਢਣਾ ਪੈਣਾ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਕਿਉਂਕਿ ਜੋ ਮਨ ਕਰ ਰਿਹਾ ਉਹ ਬੀਜ ਰਿਹਾ, ਉਹ ਬੰਨ ਰਿਹਾ ਪੰਡਾਂ, ਅਤੇ ਇਹ ਨਾਲ ਜਾਂਦੀਆਂ ਸਾਡੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਜਦੋਂ ਇਹ ਸਰੀਰ ਛੱਡਾਂਗੇ, ਮਨ ਦਾ ਹਿਸਾਬ ਕਿਤਾਬ 100% ਹੈ, ਗੁਰਬਾਣੀ ਕਹਿ ਰਹੀ ਹੈ। ਜਦੋਂ ਇਹਦਾ ਲੇਖਾ ਹੁੰਦਾ ਹੈ ਫਿਰ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਸੁੱਖ ਨਾ ਨਾਮ ਬਿਨ। ਕਿੰਨਾ ਸਮਾਂ ਇਹਨੇ ਸੰਗਤ ਕੀਤੀ ਹੈ, ਕਿੰਨਾ ਸਮਾਂ ਇਹਨੇ ਨਾਮ ਜਪਿਆ, ਕਿੰਨਾ ਸਮਾਂ ਮਨ ਜੁੜਿਆ, ਕਿੰਨਾ ਸਮਾਂ ਮਨ ਟਿਕਿਆ, ਉਹ ਅਲੱਗ ਆ। ਇਸ ਕਰਕੇ ਇਹ ਮਨ ਦੁਖੀ ਅਸ਼ਾਂਤ ਹੈ ਅੱਜ ਸਾਡਾ। ਗੁਰਬਾਣੀ 'ਚ ਸੱਚੇ ਪਾਤਸ਼ਾਹ ਨੇ ਇਸ ਮਨ ਦਾ ਇਲਾਜ ਕੀਤਾ। ਜਿੱਥੇ ਤਨ ਦੇ ਡਾਕਟਰ ਨੇ ਉਹ ਤਨ ਦਾ ਇਲਾਜ ਕਰਨਗੇ, ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗੇ ਨੇ ਉਹਨਾਂ ਦਾ ਡਾਕਟਰਾਂ ਕੋਲ ਵੀ ਇਲਾਜ ਨਹੀਂ ਹੈਗਾ। ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗਦੇ ਨੇ ਉਹਨਾਂ ਦਾ ਇਲਾਜ ਗੁਰੂ ਕੋਲ ਆ, ਗੁਰਬਾਣੀ 'ਚ ਫਰਮਾਨ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੇ। ਔਖਦ ਹੁੰਦੀ ਹੈ ਦਵਾਈ, ਜਿਵੇਂ ਸਾਨੂੰ ਡਾਕਟਰਾਂ ਕੋਲ ਜਾਂਦੇ ਹਾਂ ਦਵਾਈ ਲੈਣੀ ਪੈਂਦੀ ਹੈ, ਤਨ ਦਾ ਰੋਗ ਦੱਸਣਾ ਪੈਂਦਾ ਡਾਕਟਰ ਨੂੰ, ਅਤੇ ਉਹਦੀ ਉਹ ਦਾਰੂ ਦਿੰਦੇ ਨੇ ਅਤੇ ਨਾਲ ਪਰਹੇਜ਼ ਦੱਸਦੇ ਨੇ ਵੀ ਆਹ ਪਰਹੇਜ਼ ਰੱਖ ਲਈ। ਇਵੇਂ ਹੀ ਗੁਰਬਾਣੀ ਦੇ ਵਿੱਚ ਇਹ ਦਾਰੂ ਵੀ ਦਿੱਤੀ ਜਾਂਦੀ ਆ ਅਤੇ ਪਰਹੇਜ਼ ਵੀ ਦੱਸੇ ਜਾਂਦੇ ਨੇ। ਉਹ ਪਰਹੇਜ਼ ਜੇ ਅਸੀਂ ਨਾ ਰੱਖੇ, ਦਾਰੂ ਲੈ ਗਏ ਆ, ਗਿਆਨ ਲੈ ਲਿਆ ਥੋੜ੍ਹਾ ਅਤੇ ਪਰਹੇਜ਼ ਕੋਈ ਨਹੀਂ ਗਾ, ਤਾਂ ਵੀ ਇਹ ਦਾਰੂ ਅਸਰ ਨਹੀਂ ਕਰਦੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ। ਜਿਹਨੂੰ ਰੋਗ ਅਤੇ ਦਾਰੂ ਦਾ ਪਤਾ ਹੋਵੇ ਉਹ ਵੈਦ ਆ, ਜਿਹਨੂੰ ਮਨ ਦੇ ਰੋਗਾਂ ਦਾ ਪਤਾ ਹੋਵੇ ਅਤੇ ਮਨ ਦਾ ਇਲਾਜ ਪਤਾ ਹੋਵੇ ਉਹ ਗੁਰੂ ਦਾ ਸਿੱਖ ਆ। ਜਿਹਨੇ ਆਪਦੇ ਮਨ ਦਾ ਇਲਾਜ ਵੈਦ ਤੋਂ ਕਰਾ ਲਿਆ, ਦਵਾਈ ਖਾ ਲਈ ਆ, ਹਰ ਹਰ ਨਾਮ ਔਖਦ ਮੁੱਖ ਦੇਵੈ ਕਾਟੇ ਜਮ ਕੀ ਫੰਦਾ। ਇਸ ਲਈ ਇਹ ਦਾਰੂ ਹੈ, ਪਰਹੇਜ਼ ਵੀ ਹੈ। ਜਿਵੇਂ ਅਸੀਂ ਗੁਰੂ ਦਾ ਬਚਨ ਸੁਣਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਅਤੇ ਇਹਦੇ ਨਾਲ ਪਰਹੇਜ਼ ਵੀ ਦੱਸੇ ਹੋਏ ਨੇ। ਪਰਹੇਜ਼ ਕੀ ਆ? ਉਹ ਫਿਰ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ 'ਚ ਦੱਸਦੇ ਨੇ ਵੀ ਆਹ ਪਰਹੇਜ਼ ਆ। ਕਹਿੰਦੇ ਜੇ ਤੁਸੀਂ ਪਰਹੇਜ਼ ਨਾ ਰੱਖੇ ਫਿਰ ਦਾਰੂ ਨੇ ਕੰਮ ਨਹੀਂ ਕਰਨਾ ਅਤੇ ਤੁਹਾਨੂੰ ਦੁਬਾਰਾ ਜਨਮ ਵੀ ਮਿਲ ਜਾਣਾ, ਇਹ ਨਹੀਂ ਪਤਾ ਕਿੱਥੇ ਮਿਲਣਾ। ਉਹ ਫਿਰ ਦੱਸਦੇ ਨੇ ਸੁਖਮਨੀ ਸਾਹਿਬ 'ਚ ਪੰਜਵੇਂ ਗੁਰਦੇਵ, ਕਹਿੰਦੇ ਬੈਰ ਵਿਰੋਧ, ਪਹਿਲਾਂ ਤਾਂ ਬੈਰ ਵਿਰੋਧ ਖਤਮ ਕਰ ਦਿਉ। ਕੋਈ ਤੁਹਾਡੇ ਨਾਲ ਕਰਦਾ ਕੋਈ ਗੱਲ ਨਹੀਂ, ਉਹਦੀ ਉਹਨੂੰ ਸਜ਼ਾ ਮਿਲੂ। ਜੇ ਤੁਸੀਂ ਬਰਾਬਰੀ ਕਰਦੇ ਹੋ ਫਿਰ ਤਾਂ ਇੱਕੋ ਜਿਹੇ ਹੋ ਗਏ। ਕਹਿੰਦੇ ਬੈਰ ਵਿਰੋਧ, ਕਾਮ ਕ੍ਰੋਧ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਦੋ ਕਹਿੰਦੇ ਰੋਗ ਆ, ਇਹ ਇਹਨਾਂ ਦਾ ਪਰਹੇਜ਼ ਕਰਨਾ ਪਊ, ਇਹਨਾਂ ਤੋਂ ਰੋਗ ਲੱਗਦੇ ਨੇ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਮਨ ਤੁਹਾਡਾ ਮੋਹ 'ਚ ਫਸਿਆ ਬੈਠਾ। ਬਹੁਤ ਸਾਰੇ ਜੀਵ ਮਿਲਦੇ ਆ, ਕਈ ਵਾਰੀ ਉਹ ਕਹਿੰਦੇ ਅਸੀਂ ਮੋਹ ਤਾਂ ਛੱਡਤਾ ਪਰ ਮੋਹ ਐਡਾ ਸੌਖਾ ਨਹੀਂ ਛੱਡਣਾ। ਇਸ ਲਈ ਮੋਹ ਜਦੋਂ ਸੁਰਤੀ ਸ਼ਬਦ 'ਚ ਸਮਾ ਜਾਂਦੀ ਆ ਉਦੋਂ ਛੁੱਟਦਾ ਕਿਤੇ ਜਾ ਕੇ, ਰੋਗ ਘੱਟਦੇ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ, ਆਹ ਕੰਮ ਨਹੀਂ ਕਰਨੇ। ਝੂਠ ਨਹੀਂ ਬੋਲਣਾ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਧਰਮੀ ਬੰਦਾ ਝੂਠ ਨਹੀਂ ਬੋਲਦਾ। ਤੁਸੀਂ ਭਾਈ ਖਾਲੜਾ ਜੀ ਦਾ ਅੱਜ ਸ਼ਹੀਦੀ ਦਿਹਾੜਾ ਗੁਰਮੁਖਾਂ ਨੇ ਕਿਹਾ, ਉਹਨਾਂ ਦੀ ਗੱਲ ਚੱਲ ਰਹੀ ਹੈ, ਕਿਉਂਕਿ ਆਪਾਂ ਜੇ ਸਿਰਫ ਉਹਨਾਂ ਦਾ ਉਹ ਹੀ ਕਹਾਣੀ ਸੁਣਾਈ ਜਾਈਏ ਵਾਰ ਵਾਰ, ਉਹ ਨਹੀਂ। ਆਪਾਂ ਦੇਖਣਾ ਹੈ ਵੀ ਸਿੱਖ ਕਿਹੋ ਜਿਹਾ ਹੁੰਦਾ, ਕਿਉਂ ਨਹੀਂ ਡੋਲਦਾ ਉਹ, ਕਿਉਂਕਿ ਸੱਚ 'ਤੇ ਖੜਾ ਹੁੰਦਾ, ਸੱਚ ਹੀ ਬੋਲਦਾ ਉਹ।
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਹੁਣ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ, ਇਹ ਚੀਜ਼ਾਂ ਜਦੋਂ ਛੱਡੋਗੇ ਤੁਹਾਡਾ ਮਨ ਟਿਕ ਜਾਊਗਾ। ਜਿਨ੍ਹਾਂ ਮਹਾਂਪੁਰਖਾਂ ਤੋਂ, ਗੁਰਮੁਖਾਂ ਤੋਂ, ਸਾਧੂਆਂ ਤੋਂ ਮੈਂ ਸਿੱਖਿਆ ਲਈ ਆ, ਉਹਨਾਂ ਨੇ ਮੈਨੂੰ ਚਾਰ ਵੱਡੇ ਪਰਹੇਜ਼ ਦੱਸੇ ਸੀ ਪਹਿਲਾਂ, ਵੀ ਕਹਿੰਦੇ ਚਾਰੇ ਛੱਡ ਦਿਓ ਇਹਦੇ 'ਚ ਸਾਰਾ ਕੁਛ ਆ ਜਾਊਗਾ ਜਿਹੜੇ ਕਿ ਛੱਡਣੇ ਪੈਂਦੇ ਨੇ। ਉਹ ਕੀ ਹੈ? ਸਭ ਤੋਂ ਪਹਿਲਾਂ ਹੈ ਦੁਬਿਧਾ, ਦੁਆਲਟੀ, ਇੱਕ ਹੀ ਧਿਆਨ ਨਾਲ ਬਸ ਇੱਕੋ ਹੀ ਹੈ ਸਭ ਕੁਛ, ਏਕ ਪਿਤਾ ਏਕ ਸਿਕਿਹਾ ਮੁਬਾਰਕ, ਦੂਜਾ ਕੋਈ ਹੈ ਹੀ ਹੋਏ ਨਹੀਂ ਗਾ। ਦੁਬਿਧਾ ਹੁੰਦੀ ਹੈ ਜਦੋਂ ਅਸੀਂ ਦੋ ਚਿੱਤੀ ਚ ਹੁੰਦੇ ਹਾਂ, ਉਹ ਖਤਮ ਕਰ ਦਿਓ ਮਹਾਰਾਜ ਕਹਿੰਦੇ, ਉਹ ਤਾਂ ਖਤਮ ਹੋਊ ਜੇ ਇਹਦੇ ਲੜ ਲੱਗੋਗੇ। ਦੂਜੇ ਨੰਬਰ ਦੇ ਉੱਤੇ ਹੈ ਨਿੰਦਿਆ, ਨਿੰਦਾ ਨਹੀਂ ਕਿਸੇ ਦੀ ਵੀ ਕਰਨੀ, ਜੇ ਤੁਸੀਂ ਨਿੰਦਿਆ ਕਰੋਗੇ ਤੇ ਤੁਹਾਨੂੰ ਸਜ਼ਾ ਮਿਲੂਗੀ। ਗੁਰਬਾਣੀ ਨੇ ਫੈਸਲੇ ਲਿਖੇ ਹੋਏ ਨੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਪਵਨ। ਇਸ ਕਰਕੇ ਨਿੰਦਾ ਕੀ ਹੁੰਦੀ ਹੈ? ਕਈ ਵਾਰ ਸੱਚ ਬੋਲਣਾ ਨਿੰਦਾ ਨਹੀਂ ਹੁੰਦੀ, ਨਿੰਦਾ ਹੁੰਦੀ ਆ ਕਿਸੇ ਦੀ ਚੜ੍ਹਤ ਨੂੰ ਦੇਖ ਕੇ ਉਹਨੂੰ ਨੀਵਾਂ ਦਿਖਾਉਣਾ, ਜਾਂ ਵੀ ਕਿਸੇ ਨੇ ਸਾਡੀ ਬਣਦੀ ਨਹੀਂ ਉਹਨੂੰ ਨੀਵਾਂ ਦਿਖਾਈ ਜਾਂਦੇ ਹਾਂ, ਅਸੀਂ ਐਵੇਂ ਹੀ ਉਹਦੇ ਔਗਣ ਗਣਾਈ ਜਾਂਦੇ ਹਾਂ, ਹੁੰਦੇ ਨਹੀਂ ਉਹਦੇ ਵਿੱਚ ਕਈ ਵਾਰੀ, ਇਹਨੂੰ ਕਹਿੰਦੇ ਨਿੰਦਾ। ਇਸ ਕਰਕੇ ਫੁੱਲ ਨੂੰ ਫੁੱਲ ਕਹਿ ਦੇਣਾ ਨਿੰਦਾ ਨਹੀਂ ਹੈ, ਫੁੱਲ ਨੂੰ ਕੰਡੇ ਕਹਿਣਾ ਨਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਕਿਸੇ ਦੀ ਨਹੀਂ ਕਰਨੀ। ਚੌਥੇ ਨੰਬਰ 'ਤੇ ਹੁੰਦੀ ਹੈ ਲੋਕ ਲੱਜਾ, ਜੀ 'ਚ ਅਸੀਂ ਫਸੇ ਬੈਠੇ ਹੁੰਦੇ ਬਹੁਤੇ ਲੋਕ, ਜੇ ਲੋਕ ਲੱਜਾ ਛੱਡਤੀ ਲੋਕ ਕੀ ਕਹਿਣਗੇ? ਜਦੋਂ ਤੁਸੀਂ ਇਸ ਰਾਹ 'ਤੇ ਤੁਰੋਗੇ ਨਾ ਗੁਰੂ ਦੇ ਮਾਰਗ 'ਤੇ, ਲੋਕਾਂ ਨੇ ਬਹੁਤ ਕੁਛ ਕਹਿਣਾ, ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਰਿਸ਼ਤੇਦਾਰ, ਘਰ ਦੇ ਮੈਂਬਰ ਹੀ ਤੁਹਾਡੇ ਉਲਟ ਹੋਣਗੇ ਜਦੋਂ ਤੁਸੀਂ ਸੱਚ ਦੇ ਮਾਰਗ 'ਤੇ ਚੱਲੋਗੇ। ਕਹਿੰਦੇ ਲੋਕ ਲੱਜਾ ਲਾ ਦਿਓ, ਲੋਕ ਕੁਛ ਮਰਜ਼ੀ ਕਹੀ

ਖੱਬੇ ਸੱਜੇ ਦਾ ਭਾਵ ਕੋਈ ਤੁਹਾਨੂੰ ਮਾੜਾ ਕਹੂ, ਕੋਈ ਭਲਾ ਕਹੇ, ਕੋਈ ਬੁਰਾ ਕਹੇ। ਹਮ ਤਨ ਦੀ ਉਹ ਹੈ ਢਾਰ, ਅਸੀਂ ਗੁਰੂ ਨੂੰ ਆਤਮ ਸਮਰਪਣ ਕਰਤਾ। ਇਸ ਲਈ ਲੋਕ ਲੱਜਾ ਲਾ ਦਿਓ। ਚੌਥੀ ਸਭ ਤੋਂ ਵੱਡਾ ਅਤੇ ਅਖੀਰਲਾ ਰੋਗ ਆ, ਅਖੀਰ 'ਤੇ ਖਤਮ ਹੁੰਦਾ ਹੈ, ਇਹ ਹਉਮੈ। ਹਉਮੈ ਸ਼ਬਦ 'ਚ ਸਮਾ ਕੇ ਖਤਮ ਹੁੰਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਜਿਹੜੇ ਫਿਰ ਸ਼ਬਦ ਦੀ ਕਮਾਈ ਕਰਦੇ ਨੇ, ਹਉਮੈ ਰੋਗ ਘਟਦਾ ਜਾਂਦਾ। ਜਿੱਦੇ ਹਉਮੈ ਖਤਮ ਹੋ ਜਾਂਦੀ ਹੈ, ਉਦੇ ਅਸੀਂ ਨਹੀਂ ਰਹਿੰਦੇ, ਅਸੀਂ ਤਾਂ ਉਹ ਇੱਕ ਹੋ ਜਾਂਦੇ ਹਾਂ। ਹੁਣ ਅਸੀਂ ਆਪਣੇ ਆਪ ਨੂੰ ਵੱਖ ਹਾਂ, ਪਰਮਾਤਮਾ ਵੱਖ ਆ। ਉਹ ਫਿਰ ਜਿਹੜੇ ਇੱਕ ਹੋਏ ਉਹਨਾਂ ਦੀ ਇਹ ਬਾਣੀ ਹੈ। ਉਹਨਾਂ ਨੇ ਹਉਮੈ ਖਤਮ ਕਰਤੀ। ਹਉਮੈ ਹੀ ਕੂੜ ਦੀ ਪਾਲ ਹੈ, ਹਉਮੈ ਹੀ ਸਾਡੇ 'ਤੇ ਵਿਚਕਾਰ ਪਰਮਾਤਮਾ ਦੇ ਇੱਕ, ਜਿਹਨੂੰ ਕੂੜ ਦੀ ਪਾਲ ਜਪਜੀ ਸਾਹਿਬ 'ਚ ਕਿਹਾ ਗਿਆ ਕਿ ਸੁਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਹੁਕਮ ਰਜਾਈ ਚੱਲਣਾ, ਹੁਕਮ 'ਚ ਆ ਜਾ, ਰਜਾ 'ਚ ਆ ਜਾ, ਨਾਨਕ ਲਿਖਿਆ ਨਾਲ। ਇਹ ਵਿਦਵਾਨਾਂ ਆਮ ਬੰਦੇ 'ਤੇ ਸਮਝ 'ਚ ਨਹੀਂ ਆਉਂਦੀ ਗੱਲ, ਕਈ ਵਾਰੀ ਅਸੀਂ ਇਹ ਗੱਲ ਨੂੰ ਸਮਝਣਾ ਹੁੰਦਾ, ਬਹੁਤ ਗੁਰਬਾਣੀ ਦੀ ਵਿਚਾਰ ਕਰਕੇ ਗੱਲਾਂ ਸਮਝ ਆਉਂਦੀਆਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਹਉਮੈ ਛੱਡ ਦਿਓ, ਇਹ ਹਉਮੈ ਹੀ ਹੈ ਜਿਹੜੀ ਕੂੜ ਦੀ ਪਾਲ ਹੈ ਤੁਹਾਡੇ ਅਤੇ ਮਾਲਕ ਦੇ ਵਿਚਕਾਰ। ਹਉ ਹਉ ਭੀਤ, ਭੀਤ ਕਹਿੰਦੇ ਕੰਧ ਨੂੰ, ਹਉ ਹਉ ਭੀਤ ਪਈ ਹੈ ਵਿੱਚੋ, ਸੁਣਤ ਦੇਸ ਨਿਕਟਾਇਓ, ਸੁਣਿਆ ਹੈ ਪਰਮਾਤਮਾ ਨੇੜੇ ਆ। ਚਲੋ ਜਿਹੜੇ ਬਿਲਕੁਲ ਹੀ ਨਹੀਂ ਮੰਨਦੇ ਉਹਨੇ ਤਾਂ ਵੱਖਰੀ ਗੱਲ, ਜਿਹੜੇ ਮੰਨਦੇ ਆ ਵੀ ਸੁਣਿਆ ਆਪਾਂ ਸਾਰਿਆਂ ਨੇ ਵੀ ਪਰਮਾਤਮਾ ਨੇੜੇ ਆ ਪਰ ਦੇਖਿਆ ਨਹੀਂ, ਕਿਉਂਕਿ ਹਉ ਹਉ ਭੀਤ ਪਈ ਹੈ ਵਿੱਚੋ, ਹਉਮੈ ਦੀ ਦੀਵਾਰ ਹੀ ਆ ਬਸ। ਹਉਮੈ ਖਤਮ ਹੋ ਗਈ ਅਤੇ ਫਿਰ ਉਹ ਨਾਮ ਪ੍ਰਗਟ ਹੋ ਜਾਂਦਾ, ਹਉਮੈ ਨਾਵੇ ਨਾਲ ਵਿਰੋਧ ਆ, ਦੋਵੇਂ ਨੂੰ ਬਸੇ ਇਕੱਠਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਛੱਡਣੀ ਪਊਗੀ। ਇਹ ਚਾਰ ਚੀਜ਼ਾਂ ਜਿਹੜੀਆਂ ਕਿ ਛੱਡੀਆਂ ਜਾਂਦੀਆਂ, ਹਉਮੈ ਛੱਡਣ ਲਈ ਸਾਨੂੰ ਕੀ ਕਰਨਾ ਪੈਂਦਾ? ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਆਪਾਂ ਇਹਦੇ ਬਿਲਕੁਲ ਉਲਟ ਚੱਲਦੇ ਹੁੰਦੇ ਹਾਂ ਪਹਿਲਾਂ, ਬਿਲਕੁਲ ਉਲਟ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਸੀਂ ਕੀ ਕਹਿੰਦੇ ਹਾਂ? ਮੈਂ ਚੰਗਾ, ਉਹ ਮਾੜਾ, ਉਹ ਮਾੜਾ, ਉਹ ਮਾੜਾ। ਇਹ ਚੀਜ਼ ਛੱਡ ਦੇਣੀ ਹੈ, ਪਰਮਾਤਮਾ ਨੇ ਆਪੇ ਕਿਰਪਾ ਕਰ ਦੇਣੀ ਹੈ। ਸੋ ਇਸ ਕਰਕੇ ਇਸ ਮਾਰਗ 'ਤੇ ਚੱਲਦੇ ਹਾਂ ਜਦੋਂ ਅਸੀਂ, ਇਸ ਨੂੰ ਗੁਰਬਾਣੀ 'ਚ ਕਿਹਾ ਸੰਤ ਕਾ ਮਾਰਗ, ਸ਼ਾਂਤੀ ਦਾ ਮਾਰਗ। ਸੰਸਾਰ 'ਚ ਸ਼ਾਂਤੀ ਆ ਜੂ ਜੇ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਥਿਊਰੀ ਆ ਇਹਨੂੰ ਅਪਣਾ ਲਵੇ ਦੁਨੀਆ 'ਚ। ਮਨੁੱਖਤਾ ਲਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਰੀ ਮਨੁੱਖਤਾ ਲਈ ਆ, ਵਰਲਡ ਲੈਵਲ ਲਈ ਹੈ। ਜੇ ਕਿਤੇ ਇਹ ਮਨੁੱਖਤਾ ਨੂੰ ਸਮਝ ਆ ਜਾਵੇ ਗੁਰਬਾਣੀ ਅੱਜ, ਤਾਂ ਦੁਨੀਆ ਦੇ ਜਿਹੜੇ ਇਹ ਬਣੇ ਹੋਏ ਨਾ ਸਾਰੇ ਹਥਿਆਰ ਖਤਮ ਹੋ ਜਾਣਗੇ, ਸਾਰੇ ਹਥਿਆਰ ਖਤਮ ਹੋ ਜਾਣਗੇ। ਆਹ ਦੇਖ ਲਓ ਕੀ ਕੁਛ ਹੋ ਰਿਹਾ ਹੈ, ਹਾਲਤ ਆਪਣੀ ਖਰਾਬ ਹੋ ਰਹੀ ਹੈ। ਇਹ ਕਾਰਨ ਕੀ ਹੈ, ਕਰਾ ਕੀ ਕੌਣ ਰਿਹਾ? ਹਉਮੈ, ਰਾਜ ਹਉਮੈ ਦਾ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਸ ਲਈ ਰਾਜ ਸੱਚ ਦਾ ਜੇ ਆਜੂਗਾ ਤਾਂ ਹੀ ਆਊਗਾ ਜੇ ਅਸੀਂ ਸੱਚ ਨਾਲ ਜੁੜਾਂਗੇ। ਜੇ ਇਸ ਮਾਰਗ 'ਤੇ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਤੋਰਿਆ, ਗੁਰੂ ਨਾਨਕ ਜਗਤ ਗੁਰੂ ਸੀ। ਕਈ ਵਾਰ ਅਸੀਂ ਕਹਿ ਦਿੰਦੇ ਸਿੱਖਾਂ ਦੇ ਗੁਰੂ ਸੀ, ਨਹੀਂ ਜਗਤ ਗੁਰੂ, ਮਨੁੱਖਤਾ ਦੇ ਗੁਰੂ, ਸਾਰੀ ਮਨੁੱਖਤਾ ਲਈ ਕੰਮ ਕੀਤਾ ਹੈ। ਅਤੇ ਜਿਹੜੀ ਸ਼ਹੀਦੀ ਦਿੱਤੀ ਹੈ ਨੌਵੇਂ ਪਾਤਸ਼ਾਹ ਨੇ ਉਹ ਮਨੁੱਖਤਾ ਲਈ ਦਿੱਤੀ ਹੈ, ਉਹ ਕਿਉਂਕਿ ਅੱਤਿਆਚਾਰ ਹੋ ਰਿਹਾ ਸੀ। ਇਸ ਕਰਕੇ ਦਸਵੇਂ ਜਾਮੇ ਤੱਕ ਫਿਰ ਸਾਨੂੰ ਇਹ ਪ੍ਰੈਕਟੀਕਲ ਕਰਕੇ ਸਿਖਾ ਦਿੱਤਾ ਵੀ ਇਹਨੂੰ ਕਹਿੰਦੇ ਮੇਰਾ ਸਿੱਖ। ਇਹ ਸਿੱਖੀ ਆਪਾਂ ਧਾਰਨ ਕਰਨੀ ਹੁੰਦੀ ਹੈ, ਗੁਰੂ ਦੀ ਵਿਚਾਰ ਨੂੰ ਸੁਣਨਾ ਹੁੰਦਾ, ਸਿੱਖੀ ਸਿੱਖਿਆ ਗੁਰ ਵਿਚਾਰ। ਅਤੇ ਸਾਡੀ ਬਹੁ ਗਿਣਤੀ ਆ ਜਿਨ੍ਹਾਂ ਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਪਤਾ, ਅਤੇ ਜਿਹਨੂੰ ਗੁਰੂ ਦੀ ਸਿੱਖਿਆ ਨਹੀਂ ਪਤਾ ਉਹਨੂੰ ਸਿੱਖ ਨਹੀਂ ਕਹਿੰਦੇ। ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ 'ਚ ਲਿਖਿਆ ਹੋਇਆ, ਕਹਿੰਦੇ ਮੇਰਾ ਸਿੱਖ ਤਾਂ ਆਹ ਹੈ, ਗੁਰਸਤ ਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਬਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ, ਜਿਸ 'ਤੇ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਹ ਗੁਰਸਿੱਖ ਨੂੰ ਇਹ ਉਪਦੇਸ਼ ਪਤਾ ਹੁੰਦਾ, ਉਹਨੂੰ ਪਤਾ ਹੁੰਦਾ ਮੇਰਾ ਗੁਰੂ ਕਹਿੰਦਾ ਕੀ ਹੈ। ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ। ਕਿੰਨੀ ਵਡਿਆਈ ਦਿੱਤੀ ਆਪਾਂ ਨੂੰ ਮਹਾਰਾਜ ਨੇ, ਕਹਿੰਦੇ ਐਸੇ ਗੁਰਸਿੱਖਾਂ ਦੀ ਮੈਂ ਧੂੜੀ ਲੋਚਦਾ, ਜਨ

0: ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਵਰੈ ਨਾਮ ਜਪਾਵੈ। ਜਿਹੜਾ ਆਪ ਗੁਰੂ ਦੇ ਮਾਰਗ ਤੇ ਚੱਲੇ ਹੋਰਨਾਂ ਨੂੰ ਹਰ ਇਸ ਮਾਰਗ ਤੇ ਤੋਰ ਜਾਵੇ। ਐਸੇ ਗੁਰਸਿੱਖਾਂ ਦੀ ਗੁਰਬਾਣੀ ਚ ਵਡਿਆਈ ਕੀਤੀ ਗਈ ਆ, ਮਹਿਮਾ ਕੀਤੀ ਗਈ ਆ, ਤੇ ਅਸੀਂ ਉਹਨਾਂ ਦੇ ਵਿੱਚੋਂ ਹਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਉਹ ਸਾਡੇ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਸਾਨੂੰ ਇਹ ਪੂਰਨੇ ਪਾ ਕੇ ਦਿਖਾਏ। ਉਹਨਾਂ ਨੇ ਆਪਾਂ ਕੁਰਬਾਨ ਕਰ ਦਿੱਤਾ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਅੱਜ ਉਹਨਾਂ ਦੇ ਅਸੀਂ ਰੋਜ਼ ਨਾਂ ਲੈਂਦੇ ਹਾਂ, ਯਾਦ ਕਰਦੇ ਹਾਂ। ਕਈ ਵਾਰ ਕਈ ਜੀਵੇ ਸੋਚਦੇ ਆ ਵੀ ਸ਼ਹੀਦੀ ਸ਼ਹੀਦੀ ਜਿਹਦੇ ਹਿੱਸੇ 'ਚ ਆਉਣੀ ਆ ਉਹਦੇ ਹਿੱਸੇ 'ਚ ਹੀ ਆਉਣੀ। ਜਿਹਨੂੰ ਪਰਮਾਤਮਾ ਨੇ ਜਿਹੜੇ ਕੰਮ ਲਾਉਣਾ, ਜਿਹੜਾ ਕੰਮ ਲੈਣਾ, ਉਹਨੂੰ ਪਤਾ। ਇਸ ਲਈ ਇੱਕ ਵਾਰ ਦੀ ਗੱਲ ਹੈ, ਕੋਈ ਸਿੰਘ ਮੈਨੂੰ ਮਿਲਿਆ, ਚਲੋ ਨਹੀਂ ਪਤਾ ਹੁੰਦਾ ਸਾਨੂੰ, ਅੰਦਰ ਤਾਂ ਜਜ਼ਬੇ ਬਹੁਤ ਹੁੰਦੇ ਆ, ਪਰ ਅਸੀਂ ਇਹ ਕਹਿੰਦੇ ਭਗਤ ਸਿੰਘ ਜੰਮੇ ਪਰ ਸਾਡੇ ਨਾ ਜੰਮੇ, ਗੁਆਂਢੀਆਂ ਦੇ ਜੰਮੇ। ਉਹ ਮੈਨੂੰ ਕਹਿੰਦਾ ਜੀ ਮੇਰੀ ਇੱਕ ਇੱਛਾ ਸੀਗੀ। ਮੈਂ ਕਿਹਾ ਕਿਹੜੀ ਇੱਛਾ ਸੀ ਤੇਰੀ ਭਾਈ? ਉਹ ਪੁੱਛ ਲੈਂਦੇ ਗੁਰੂ ਤੋਂ ਪੂਰੀ ਹੋ ਜੂਗੀ, ਕਿਉਂਕਿ ਗੁਰੂ ਇੱਛਾ ਸਾਰੀਆਂ ਪੂਰੀਆਂ ਕਰਦਾ, ਜਿਹੜੀ ਮਰਜ਼ੀ ਤੁਸੀਂ ਗੱਲ ਕਰੋ। ਮੈਨੂੰ ਕਹਿੰਦਾ ਮੇਰੀ ਇਹ ਇੱਛਾ ਸੀ ਵੀ ਮੇਰਾ ਜਿਹੜਾ ਇਹ ਮੁੰਡਾ ਨਾ, ਆਪਣੇ ਮੁੰਡੇ ਤੋਂ ਮੈਂ ਕੋਈ ਇਹੋ ਜਿਹਾ ਕੰਮ ਕਰਾਉਣਾ ਚਾਹੁੰਦਾ ਸੀ, ਐਸੀ ਕੋਈ ਸ਼ਹੀਦੀ ਪਾਉਣੀ ਚਾਹੁੰਦਾ ਸੀ ਕਿ ਮੈਂ ਕਹਿੰਦਾ ਸਿਰ ਉੱਚਾ ਕਰਕੇ ਚੱਲਦਾ, ਮੈਂ ਕਹਾਉਂਦਾ ਮੈਂ ਸ਼ਹੀਦ ਦਾ ਪਿਤਾ ਹੈ। ਹੁਣ ਜਿਹੜੀ ਮੈਂ ਗੱਲ ਕਹਿਤੀ ਸੱਚ ਬੋਲਤਾ, ਉਹਨੂੰ ਦੁੱਖ ਬਹੁਤ ਲੱਗਿਆ, ਤੁਸੀਂ ਵੀ ਸੁਣ ਲਓ। ਮੈਂ ਕਿਹਾ ਯਾਰ ਵੀ ਗੱਲ ਇਹ ਆ, ਇੰਨੀ ਵੇਟ ਕਰਦਾ ਰਿਹਾ, ਮੁੰਡਾ ਵੱਡਾ ਹੋਊਗਾ, ਸ਼ਹੀਦੀ ਪਾਊਗਾ, ਅਤੇ ਮੈਂ ਸਿਰ ਉੱਚਾ ਚੱਕ ਕੇ। ਮੈਂ ਕਿਹਾ ਤੂੰ ਸ਼ਹੀਦੀ ਪਾ ਜਾਂਦਾ, ਤੇਰਾ ਮੁੰਡਾ ਸਿਰ ਉੱਚਾ ਕਰਕੇ ਚੱਕ ਤੁਰਦਾ। ਗੱਲ ਤਾਂ ਤੂੰ ਸ਼ਹੀਦੀ ਪਾ ਜਾਂਦਾ, ਤੇਰਾ ਮੁੰਡਾ ਸਿਰ ਉੱਚਾ ਕਰਕੇ ਤੁਰਦਾ, ਵੀ ਮੇਰਾ ਪਿਤਾ ਸ਼ਹੀਦ ਸੀਗਾ, ਫਰਕ ਤਾਂ ਕੁਛ ਨਹੀਂ ਗਾ। ਬਣੀ ਮੁੰਡਾ ਸ਼ਹੀਦੀ ਪਾਵੇ, ਮੈਂ ਨਾ ਪਾਵਾਂ, ਇਹ ਸਾਡੀ ਹਾਲਤ ਆ। ਇਸ ਕਰਕੇ ਕਰਮ ਆ, ਪਰਮਾਤਮਾ ਨੇ ਸਾਰਿਆਂ ਨੂੰ ਧੰਦੇ 'ਤੇ ਲਾਇਆ ਹੋਇਆ, ਜਿੱਥੇ ਜਿੱਥੇ ਪਰਮਾਤਮਾ ਨੇ ਲਾਇਆ ਆਪਾਂ ਸਹੀ ਜਗ੍ਹਾ 'ਤੇ ਲੱਗੇ ਹੋਏ ਹਾਂ। ਇਸ ਕਰਕੇ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹ ਗੁਰੂ ਦਾ ਪ੍ਰਚਾਰ ਦੁਨੀਆ 'ਚ ਲੈ ਕੇ ਜਾਣਾ। ਇਹ ਗੁਰੂ ਦੀ ਗੱਲ ਪਹਿਲਾਂ ਆਪਦੇ ਹਿਰਦੇ 'ਚ ਵਸਾਉਣੀ, ਫਿਰ ਦੁਨੀਆ ਨੂੰ ਜਾ ਕੇ ਦੱਸਣਾ ਵੀ ਸਾਡਾ ਗੁਰੂ ਆਹ ਉਪਦੇਸ਼ ਦਿੰਦਾ। ਇਹ ਕੋਈ ਮਰਜ਼ੀ ਕਿਸੇ ਨੂੰ ਮਰਜ਼ੀ ਸਮਝਾ ਦਿਓ, ਮੇਰਾ ਤਜਰਬਾ ਹੈ। ਜਦੋਂ ਕਿ ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ ਜਰਮਨੀ ਦੇ ਵਿੱਚ, ਜਦੋਂ ਕਿ ਮੈਂ ਜਰਮਨੀ ਦੀ ਭਾਸ਼ਾ ਜਾਣਦਾ ਨਹੀਂ, ਅੱਜ ਉੱਥੇ ਦੋ ਬੀਬੀਆਂ ਜਰਮਨੀ ਦੀਆਂ ਡੁੱਚ ਬੜੀਆਂ ਬੋਲਦੀਆਂ, ਜਿਹੜੀ ਕਿ ਮੇਰੀ ਭਾਸ਼ਾ ਬਿਲਕੁਲ ਨਹੀਂ ਸਮਝਦੀਆਂ ਸੀ, ਅੱਜ ਉੱਥੇ ਪ੍ਰਚਾਰ ਕਰਦੇ ਆ। ਇਹ ਐਡੀ ਵੱਡੀ ਇਹਦੀ ਕਿਰਪਾ ਹੈ। ਕਿਵੇਂ ਉਹਨਾਂ ਨੇ ਸਮਝਿਆ? ਕਿਉਂਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਉਹ ਦੋਨੇ ਗੁਰਸਿੱਖ ਸੀ, ਉਹਨਾਂ ਨੇ ਉਹਨਾਂ ਸ਼ਾਦੀ ਕਰਾਈ ਸੀ। ਉਹਨਾਂ ਗੁਰਮੁਖਾਂ ਨੂੰ ਜਦੋਂ ਗੱਲ ਸਮਝ ਆਈ, ਕਥਾ ਸਮਝ ਆਈ, ਤੇ ਉਹਨਾਂ ਦੇ ਰਾਹੀਂ ਉਹਨਾਂ ਮੈਂ ਉਹਨਾਂ ਨੂੰ ਪੰਜਾਬੀ 'ਚ ਸਮਝਾਉਣਾ, ਉਹਨਾਂ ਨੇ ਉਹਨਾਂ ਨੂੰ ਆਪਣੀ ਭਾਸ਼ਾ 'ਚ ਸਮਝਾਉਣਾ, ਜਿਹੜੀ ਡੱਚ ਭਾਸ਼ਾ ਜਰਮਨੀ ਦੀ। ਲਗਾਤਾਰ 2 ਕੁ ਮਹੀਨੇ ਉੱਥੇ ਰਹਿਣ ਦਾ ਮੌਕਾ ਮਿਲਿਆ, ਅਤੇ ਉਹਨਾਂ ਨੂੰ ਇਹ ਗੁਰਬਾਣੀ ਦੀ ਸਮਝ ਆਈ, ਅਭਿਆਸ ਕੀਤਾ ਉਹਨਾਂ ਨੇ, ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਨੂੰ ਪਤਾ ਲੱਗਿਆ। ਇੰਨੀ ਛੇਤੀ ਕਿਰਪਾ ਹੋਈ, ਇੰਨੀ ਛੇਤੀ ਸਮਝ ਆਈ ਕਿ ਅਸੀਂ ਉਨੀ ਛੇਤੀ ਕਿਉਂ ਨਹੀਂ ਸਮਝਦੇ? ਕਿਉਂਕਿ ਉਹ ਨਿਰਮਲ ਰੂਹਾਂ ਹੈ, ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਹੀ ਨਹੀਂ ਗਿਆ ਝੂਠ ਬੋਲਣਾ। ਸਾਡੇ ਤਾਂ ਪਹਿਲੇ ਦਿਨ ਹੀ ਜਵਾਕਾਂ ਨੂੰ ਇਸ ਤਾਂ ਲਾਲਚ ਝੂਠ ਇੱਥੇ ਫਸਾਤਾ, ਤੈਨੂੰ ਆਹ ਦੇਵਾਂਗੇ, ਟੋਫੀ ਦੇਵਾਂਗੇ, ਫਲਾਨੀ ਚੀਜ਼ ਦੇਵਾਂਗੇ, ਤੂੰ ਆਹ ਕਰ, ਇਹ ਸਭ ਲਾਲਚ ਆ। ਬੱਚੇ ਨੂੰ ਅਸੀਂ ਇਹ ਲਾਲਚਾਂ 'ਚ ਫਸਾ ਦਿੰਦੇ, ਕਈ ਵਾਰ ਝੂਠ ਬੋਲਣਾ ਸਿਖਾ ਦਿੰਦੇ ਹਾਂ, ਘਰੇ ਹੈ ਨਹੀਂ ਗਾ ਪਾਪਾ, ਕਹਿ ਦੇ ਜਾ ਕੇ ਬਾਹਰ। ਸੋ ਇਸ ਚੀਜ਼ਾਂ ਤੋਂ ਉਹ ਨਿਰਲੇਪ ਸੀ, ਬਚੇ ਹੋਏ ਆ ਲੋਕ। ਇੰਨੀ ਛੇਤੀ ਉਹਨਾਂ 'ਤੇ ਕਿਰਪਾ ਹੋਈ ਕਿ ਅੱਜ ਉਹ, ਮੈਨੂੰ ਖੁਸ਼ੀ ਆ, ਭਾਵੇਂ ਮੈਂ ਜਰਮਨ ਹੁਣ 19 ਤੋਂ ਬਾਅਦ ਕਿਤੇ ਗਿਆ ਨਹੀਂ ਗਾ, ਅੱਜ ਉਹ ਪ੍ਰਚਾਰ ਕਰਦੇ ਆ, ਬੀਬੀ ਅਤੇ ਉਹਦੇ ਘਰ ਵਾਲਾ ਦੋਨੇ ਜਣੇ ਪ੍ਰਚਾਰਕ ਆ। ਉਹ ਡੁੱਚ ਭਾਸ਼ਾ 'ਚ ਪ੍ਰਚਾਰ ਕਰਦੀ ਹੈ, ਉੱਧਰ ਲੋਕ ਵੀ ਸਮਝਦੇ ਨੇ। ਕਿੰਨਾ ਲੋਕਾਂ 'ਚ ਅਸੀਂ ਵੰਡਣੀ ਹੈ ਇਹ ਚੀਜ਼? ਸੋ ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਿਹੜੀ ਭਾਸ਼ਾ ਉਹ ਜਾਣਦਾ ਉਸ ਭਾਸ਼ਾ 'ਚ ਇਹ ਬੋਲੀ ਸਮਝਾਵੇ ਉਹਨਾਂ ਨੂੰ। ਸੋ ਸਤਿਗੁਰ ਦੀ ਜਦੋਂ ਕਿਰਪਾ ਹੁੰਦੀ ਆ, ਉਦੋਂ ਸਾਨੂੰ ਸੱਤ ਸੰਗਤ ਮਿਲਦੀ ਆ। ਸੱਤ ਸੰਗਤ ਚੱਕ ਕੇ ਸੋਝੀ ਲੈਣੀ ਹੁੰਦੀ ਆ, ਗਿਆਨ ਲੈਣਾ ਹੁੰਦਾ, ਇਹ ਚੀਜ਼ਾਂ ਅਸੀਂ ਛੱਡਣੀਆਂ ਹੁੰਦੀਆਂ, ਕਿਉਂਕਿ ਸਾਡਾ ਮਨ ਰੋਗੀ ਆ। ਗੁਰਬਾਣੀ 'ਚ ਸਮਝਾ ਰਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਵੀ ਜਿਹਨੂੰ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ, ਸਾਰਾ ਰੋਗੀ ਆ। ਇੱਥੇ ਤਨ ਦੀ ਗੱਲ ਨਹੀਂ ਚੱਲਦੀ, ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਇਸ ਕਰਕੇ ਇਸ ਮਨ ਨੂੰ ਰੋਗ ਲੱਗੇ ਹੋਏ ਨੇ। ਸਭ ਤੋਂ ਵੱਡਾ ਰੋਗ ਤਾਂ ਹੈ ਕਿ ਉਹ ਜਨਮ ਮਰਨ 'ਚ, ਜਨਮ ਮਰਨ 'ਚ ਹਉਮੈ ਲੈ ਕੇ ਆਉਂਦੀ ਹੈ। ਮੈਂ ਹਾਂ, ਮੈਂ ਕੁਛ ਹਾਂ, ਮੈਂ ਕਥਾ ਵਾਚਕ ਹਾਂ, ਮੇਰੇ ਜਿੰਨੀ ਵਧੀਆ ਕਥਾ ਕੋਈ ਨਹੀਂ ਕਰਦਾ, ਮੈਂ ਬੜਾ ਵਧੀਆ ਕੀਰਤਨੀ ਹੈ, ਇਹ ਮੈਂ ਜਿਹੜੀ ਨਾ ਹਉਮੈ ਹੈ ਕਹਿੰਦੇ। ਇਹ ਖਤਮ ਕਰਨੀ ਹੈ, ਸਿਮਰਨ ਕਰਨਾ, ਬੰਦਗੀ ਕਰਨੀ ਆ। ਆਪਾ ਭਾਵ ਖਤਮ ਹੋਊਗਾ ਜਦੋਂ ਅਸੀਂ ਸਭ ਕੁਛ ਗੁਰੂ ਨੂੰ ਸੌਂਪ ਦਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਣਾ, ਗੁਰੂ ਦਾ ਬਚਨ ਮੰਨਣਾ। ਸੋ ਆਪਣੀ ਸਾਰਿਆਂ ਦੀ ਉਸ ਗੁਰਮੁਖ ਜਨ ਭਾਈ ਖਾਲੜਾ ਜੀ, ਜਸਵੰਤ ਸਿੰਘ ਜੀ ਜੋ ਕਿ ਇੱਥੇ ਵੀ ਆਏ ਸੀ, ਉਹਨਾਂ ਦੀ ਬਹੁਤ ਸਾਰੀਆਂ ਵੀਡੀਓ ਵੀ ਤੁਸੀਂ ਸੁਣਦੇ ਹੋ, ਉਹਨਾਂ ਨੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਿਆ, ਉਹਨੂੰ ਸੱਚੀ ਸ਼ਰਧਾਂਜਲੀ ਤਾਂ ਹੋਊ ਜੇ ਅਸੀਂ ਵੀ ਗੁਰੂ ਦੇ ਮਾਰਗ 'ਤੇ ਚੱਲਾਂਗੇ, ਸੱਚ ਦੇ ਮਾਰਗ 'ਤੇ ਚੱਲਾਂਗੇ, ਝੂਠ ਦੇ ਰਾਜ ਤੋਂ ਉੱਪਰ ਉੱਠਾਂਗੇ। ਗੁਰੂ ਕਿਰਪਾ ਕਰੇ। ਗੁਰਬਾਣੀ ਗਾਦ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ। ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੋ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਓ ਮਿਸਟਰ ਜੋਰਜ ਹਰਬੀ ਜੋ ਕਿ ਡੈਲਟਾ ਦੇ ਮੇਅਰ ਨੇ, ਉਹ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਨੇ। ਉਹਨਾਂ ਤੋਂ ਉਹਨਾਂ ਦੀਆਂ ਵਿਚਾਰਾਂ ਸ਼੍ਰਵਣ ਕਰੀਏ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਮਿਸਟਰ ਜੋਰਜ ਹਰਬੀ ਜੀ ਜੋ ਕਿ ਡੈਲਟਾ ਦੇ ਮੇਅਰ ਨੇ, ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਿਸਟਰ ਜੋਰਜ ਹਰਬੀ ਜੀ, ਉਹਨਾਂ ਦੇ ਸਾਥੀਆਂ ਦਾ, ਜੋ ਕਿ ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਸੁਭਾਅ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਤੋਂ 12:30 ਵਜੇ ਕਰੀਬ ਸਮਾਪਤੀ ਹੋਵੇਗੀ। ਉਪਰੰਤ 3:30 ਸਰਕਾਰ ਜੋ ਮਾਤਾ ਜੀ, ਉਹਨਾਂ ਦੀ ਅੰਤਮ ਅਰਦਾਸ ਦੇ ਕੀਰਤਨ ਆਰੰਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਦਿਆਗੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇਵ ਅਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਰੋਂ ਸਿਮਰਾਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ।

ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਣ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਸੰਦੀਪ ਕੌਰ ਖੰਗੂੜਾ ਦੇ ਸਪੁੱਤਰ ਸਰਦਾਰ ਸੰਦੀਪ ਸਿੰਘ ਖੰਗੂੜਾ, ਬੀਬੀ ਤਨਵੀਰ ਕੌਰ ਖੰਗੂੜਾ ਸੇ ਪਰਿਵਾਰ ਨੂੰ ਨਵੇਂ ਮਕਾਨ ਬਖਸ਼ੇ ਸ਼ੁਕਰਾਨੇ ਵਜੋਂ, ਅਤੇ ਦੂਸਰਾ ਪਰਿਵਾਰ ਸਰਦਾਰ ਸਰਵਣ ਸਿੰਘ ਮਨਹਾਸ ਦੀ ਯਾਦ ਦੇ ਅੰਦਰ ਮਨਹਾਸ ਪਰਿਵਾਰ ਭੱਟੀ ਪਰਿਵਾਰਾਂ ਵੱਲੋਂ ਪਰਸੋਂ ਦੇ ਰੋਜ਼ ਤੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚੁਗ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਕਰੋਂ ਸਿੱਖੀ ਸਿਰਕ ਭਰੋਸਾ,

ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਖੰਗੂੜਾ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਤੋਂ ਪਰਮ ਦੀਵਾਨ ਸੱਜੇ ਸਨ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਇੱਥੇ ਹੀ ਸਵੇਰ ਦੇ ਦੀਵਾਨਾਂ ਦੀ ਸਮਾਪਤੀ ਹੈ ਅਤੇ ਸਾਡੇ ਅਤਿ ਸਰਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਘਾ, ਜੋ ਕਿ ਪਿਛਲੇ ਦਿਨੀ ਉਸ ਵਾਹਿਗੁਰੂ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਸੰਘਾ ਪਰਿਵਾਰ ਨੇ ਸਹਿਜ ਪਾਠ ਆਰੰਭ ਕਰਵਾਏ ਸੀ। ਉਹਨਾਂ ਦੇ ਭੋਗ ਵੀ ਪੈਣਗੇ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ। ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦਾ ਰਾਗੀ ਜਥਾ, ਆਓ ਰਾਗੀ ਜਥੇ ਤੋਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਉਪਰੰਤ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਹੋਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅਰਦਾਸ ਹੋਵੇਗੀ। ਸੋ ਆਓ ਰਾਗੀ ਜਥੇ ਤੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ।

ਮੰਗਲੀ ਪੌਣ ਅਸਲੇ ਖੀਕੀ ਭਈ ਬਾਰੀ ਏ ਪਹਿਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵ ਹੈ ਬੰਗਾਲਮ ਮਧ ਮਾਧਵ ਗਾਵ ਹੈ ਲਲਿਤ

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਭਰੀਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰਿ ਨਾਮ ਲੈ ਹਰਿ ਨਾਮ ਲਉ ਤੂੰ ਮਨ ਮੇਰੇ ਜੁਗ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਤਿਵਾਰਣਾ, ਸਮਰਾ ਗਿਲਾ ਸਮਰਤ ਸੁਆਮੀ ਸੋ ਕਮਰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮ ਲੈ, ਸਾਚੇ ਸਾਹਿਬਾ ਕਾ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ।

ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਵਸਿਆ ਜਿਨ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਅੱਜ ਅਸੀਂ ਸਾਰੇ ਸਾਡੇ ਅਤਿ ਸਤਿਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਘਾ, ਜਿਨ੍ਹਾਂ ਬਾਰੇ ਭਾਈ ਸਾਹਿਬ ਜੀ ਰਾਗੀ ਜਥਾ ਸ਼ਬਦ ਪੜ੍ਹ ਰਿਹਾ ਸੀ, ਕਿਹਾ ਜਾਣਾ ਕਿ ਵ ਮਰੇਂਗੇ ਕੈਸਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਮੀਸਰਾ ਤਾਂ ਸਹਿਲਾ ਮਰਨਾ ਹੋਏ। ਇਹ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਕਿ ਉਸਦਾ ਆਖਰੀ ਸਮਾਂ ਕਿੱਥੇ ਕਿਸ ਤਰ੍ਹਾਂ ਆਉਣਾ ਹੈ। ਇਹ ਮਾਲਕ ਦੇ ਆਪਣੇ ਵੱਸ ਦੀ ਖੇਡ ਹੈ। ਸਾਡੇ ਅਤਿ ਸਤਿਕਾਰਯੋਗ ਮਾਤਾ ਜੀ ਮਾਤਾ ਇੰਦਰਜੀਤ ਕੌਰ ਜੀ ਕੁਝ ਸਮਾਂ ਪਹਿਲਾਂ ਪੰਜਾਬ ਗਏ, ਮਾਲਕ ਦਾ ਹੁਕਮ ਆ ਗਿਆ, ਸਾਡੇ ਪਾਸੋਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਭਾਵੇਂ ਕਿ ਪਰਿਵਾਰ ਨੇ ਉੱਥੇ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਬਾਣੀ ਦੇ ਪਾਠ ਦੇ ਭੋਗ ਪਾਏ, ਪਰ ਬਹੁਤ ਸਾਰੀਆਂ ਸੰਗਤਾਂ ਇਸ ਪਰਿਵਾਰ ਦੇ ਨਾਲ ਇੱਥੇ ਸਨੇਹ ਰੱਖਦੀਆਂ ਨੇ। ਸਾਡੇ ਅਤਿ ਸਤਿਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ ਸੰਘਾ, ਜੋ ਕਿ ਖਾਲਸਾ ਦੀਵਾਨ ਸੋਸਾਇਟੀ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਨੇ, ਉੱਥੇ ਹੀ ਜਿੱਥੇ ਨਗਰ ਕੀਰਤਨ ਹੋਣਾ ਜਾਂ ਅੰਮ੍ਰਿਤ ਛਕਾਉਣ ਦੀ ਦਾਤ, ਜਿੱਥੇ ਪੰਜ ਪਿਆਰੇ ਸਿੰਘ ਸਾਹਿਬਾਨ ਦਿੰਦੇ ਨੇ, ਉੱਥੇ ਹੀ ਸਾਡੇ ਸਤਿਕਾਰਯੋਗ ਭਾਈ ਬਲਜਿੰਦਰ ਸਿੰਘ ਜੀ ਸੰਘਾ ਪੰਜਾਂ ਪਿਆਰਿਆਂ ਨੂੰ ਸਜਾਉਣ ਵਿੱਚ ਉਹਨਾਂ ਦਾ ਸਹਿਯੋਗ ਹਰ ਸਮੇਂ ਕਰਦੇ ਰਹਿੰਦੇ ਨੇ। ਬੜਾ ਹੀ ਸਤਿਕਾਰਯੋਗ ਪਰਿਵਾਰ ਹੈ ਸਾਡੇ ਖਾਲਸਾ ਦੀਵਾਨ ਸੋਸਾਇਟੀ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ, ਅਤੇ ਸਾਡੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਸਾਰੇ ਸੰਘਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਉਸ ਵਿੱਚ ਸਰੀਰ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਸੰਘਾ ਪਰਿਵਾਰ ਨੂੰ ਇਸੇ ਤਰ੍ਹਾਂ ਗੁਰਸਿੱਖੀ ਨਾਮਦਾਨ ਦੇ ਨਾਲ ਜੋੜੀ ਰੱਖਿਓ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤੇਗਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ ਹੈ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਸੰਘਾ ਪਰਿਵਾਰ ਦੇ ਸੱਦੇ 'ਤੇ ਇੱਥੇ ਆਏ ਹੋ, ਸਾਰਿਆਂ ਦਾ ਸੰਘਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤ ਰਿਹਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੇਵਕ ਪਰਿਵਾਰਾਂ ਨੂੰ ਬੇਨਤੀ ਹੈ ਕਿ ਮਹਿੰਦਰ ਬਾਰ ਹਾਲ ਦੇ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕਾ ਸਿਮਰਨ ਦੁਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸਫਲ ਫਲਾ

ਮੰਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕਉ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ

ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ,

ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਾਨਿਓਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਸ਼ਟ ਕੋ ਰਾਜ

ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੈ ਸੰਗ ਜੇ ਮਾਰਗ ਕੇ ਗਣ ਜਾਹੇ ਨਾ ਕੋਸਾ ਹਰ ਕਾ ਨਾਮ

ਸ਼ੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ

ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਓਹੀ ਉੱਤਮ ਥਾਨ ਨਾਨਕ ਜਿਹੇ ਘਟ ਵਸੈ ਹਾਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ

ਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਹੇ ਤਿਆਗ ਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ।

ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ। ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ਼ ਨਾਹੀ

ਆਤਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ।

ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ, ਰਹਿਤ ਅਵਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇ ਸਹਿ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੇ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੂੰ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ, ਸਭ ਜਾਣੇ ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਬੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਪ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੇ ਆਤਮ ਕੀ ਰਹਿਤ। ਜਿਸ ਭਾਵੈ

ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕਉ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।

0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੂਖਣ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸ ਹੇਤ ਆਈ ਤਿਸ ਹੇਤ ਆਏ ਜੋ ਇੱਕ ਅਲਖੈ ਇਹਾ ਉਹ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਸੁੰਦਰ ਰੂਪ

ਨਾਨਕ ਜਸ ਕਹੈ। ਜਿਹੇ ਪ੍ਰਸਾਦ ਸੁਨਹੇ ਕਰਨ ਨਾ, ਜੇ ਪ੍ਰਸਾਦ ਪੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨ। ਜਿਹੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।

ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ।

ਵਾਹੇ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ।

ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ।

ਨਾਮ ਸਾਧ ਰਿਧ ਵਸੇ ਨਾਨਕ ਉਦਰੇ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰਿ ਨਾਉ ਸਾਧ ਸੰਗ ਹਰਿ ਕੇ ਗੁਣ ਗਾਉ ਸਾਧ ਕੇ ਸੰਗ ਨਾ ਮਨ ਤੇ ਬਿਸਰੈ।

ਸਾਧ ਬਣ ਆਈ। ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲਿਆ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜੇਕ, ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ।

ਸਭ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ

ਭੇਗਾ ਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪਿਉ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ।

ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੈ ਬੋ ਜੂਨ ਪਰਮਾਵੈ

ਕੀ ਜੜ ਕਿਛੁ ਨਾਹੀ। ਆਪਣਾ ਬੀਜ ਆਪੇ ਹੀ ਖਾਹੇ, ਸੰਤ ਕੇ ਦੋਖੀ ਕੁ ਅਵਰ ਨਾ ਰਾਖਣ ਹਾਰ। ਨਾਨਕ ਸੰਤ ਭਾਵੇ ਤਾਂ ਲਏ ਉਬਾਰ,

ਯਤਾ ਯਤ ਕੀ ਓ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੂਝੈ।

ਨਿਸਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਕਲ ਮੈਂ ਆਪਨਕ ਜੁਗਤ ਲਚ ਥਾਪਿਓ ਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ

ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋ ਨਾਨਕ ਸੋ ਜਨ ਸਦਾ ਰੋ ਜੋ ਮੰਦਰ ਕੋਥਾ ਮੈਂ ਥੰਮਨ ਤਿਉਂ ਗੁਰ ਕਾ ਸ਼ਬਦ ਮਨਹਿ ਉਸ ਥੰਮਨ

ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ

ਪਤ ਸੇਤੀ ਘਰ ਜਾਹਿ ਜਿਸ ਵੱਖਰ ਕੋ ਲੈਣ ਤੂੰ ਆਇਆ। ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲੇਹੂ ਮਨ ਮੋਲ। ਰਾਮ ਨਾਮ ਹਿਰਦੇ ਮਹਿ ਤੋਲ ਖਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ।

ਅੱਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਉਠ ਗਈ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ।

ਸਭ ਕਿਛ ਤਿਸ ਕਾ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਵਿਕਰਣੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕਹਿ ਮਨ ਗੁਰ ਕੀ ਪ੍ਰਤੀਤ, ਜਨ ਆਵੈ ਹਰ ਪ੍ਰਵਚੀਤ, ਭਗਤ ਭਗਤ ਸੁਣੀਏ ਤੇ ਹਲੋਏ, ਜਾ ਕੇ ਹਿਰਦੈ ਏਕੋ ਹੋਏ, ਸਚ ਕਰਨੀ ਸਚਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚ ਦ੍ਰਿਸਾਚਾ ਆਕਾਰ, ਸਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸਚ ਕਰਜਾ।

ਸਲੋਕ ਆਉ ਦੇ ਸੱਚ ਜੁਗਾ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼

ਸ਼ਬਦ ਸਤਿ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਬੁੱਝਣ ਹਾਰ ਕਹੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰਦੈ ਵਿਸ਼ਵਾਸ ਪ੍ਰਭ ਆਇਆ।

ਜਾਂਦਾ। ਬੁੱਢੇ ਬੁੱਢਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ।

ਸੇਵਕ ਕਉ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਸੁਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।

ਮੰਤਨ ਨਾਮੈ ਨਾਮ ਸਮਾਨੇ ਊਠ ਬੈਠ ਸੋਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਸਕੀ ਮੈਂ ਮਾ ਕੌਣ ਬਖਾਨੋ ਤਿਸਕਾ ਗੁਣ ਕਾਏ ਇੱਕ ਨਾ ਜਾਣੋ ਆਠ ਪੈਰ ਪ੍ਰਭ ਵਸੈ ਹਜੂਰੇ ਕਹੁ ਨਾਨਕ ਸਹੀ।

ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸੇਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰਨਾਮ ਉਚਰੈ ਸਤਿਗੁਰ ਸੇਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਸਤਿਗੁਰ ਸੇਖ ਕਾ ਹਲ ਪਲ ਸਵਾਰੈ ਨਾਨਕ ਸਤਿਗੁਰ ਸੇਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਬੀਚੈ ਸਤਿਗੁਰ ਕੈ ਪਾਸ।

ਨਾ ਜਾਈਏ। ਨਾਨਕ ਐਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਪੇਖ ਪੁਨੀਤ ਪਰਸ ਚਰਨ ਗਤ ਨਿਰਮਲੀਤ ਭੇਟ ਸੰਗਰਾਮ ਗੁਣ ਰਵੇ। ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣਕਰ ਬਚਨ ਕਰਨੇ ਆਘਾਨੇ, ਮਨ ਸੰਤੋਖਾ ਤੁਮ ਪਤੀਆਂ ਨੇ ਪੂਰਾ ਗੁਰੂ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਪੇਖ ਹੈ, ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੈ

ਧਰਮੋ ਦੁਖ ਤੈ ਤੇ ਨਾਸੇ ਤਪ ਮਾਹਿ ਠਾਣ ਵਰਤਾਈ ਅੰਧਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਆਦ।

ਧੰਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਨਿਧ ਮਹਿ ਔਰ ਧਾਰਹੁ ਕਰਨ ਕਰਨ ਸੁਪ੍ਰਭ ਸਮਰਥ ਦ੍ਰਿੜ ਕਰ ਗਵ ਨਾਮ ਹਰ ਵਾਥੇ ਧਨ ਸੰਚਹੁ ਹੋ ਬਹੁ ਭਗਵਾਨ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹਿ ਸਰਵ ਰੂਪ ਨਾਨਕ ਮਿਟ ਜਾਹਿ ਜਿਸ ਧਨ ਕਉ ਚਾਰ ਕੋਟਿ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ

ਕਾਲ ਤਾਤੀ ਠਾਂਡਾ ਹਰਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਦਿਨ ਸਹਿ ਪੂਰਨ ਹੋਏ ਆਸ ਭਗਤ ਪਾਏ, ਆਤਮ ਪ੍ਰਗਾਸ ਤਤ ਘਰ ਜਾਏ ਬਸਿਆ ਬਿਨਾਸੀ।

ਬਿਨ ਸਜਾਏ ਹਉਮੈ ਬਿਖੈਰ ਹੋਹੇ ਅਜੰਤ ਬਸੈ ਸੁਖ ਨਾਲ ਸਾਸਗਰਾ ਸਰਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ।

सो क्यों बिसरे जे अगन में रखे गुर प्रसाद को।

ਗੁਰਪੂਰੇ ਤਤੁ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਇਹ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ

ਆਵੈ ਸੰਗ ਇੱਕ ਬਸਦੀ ਜੈ ਕਰਮਿਆ। ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ।

ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ।

बेसुमार अथाह अगंत तुले जो बुलाव हो त्यों नानक दास बोले। श्लोक

ਪ੍ਰਤਪਲ ਜੀਅਨ ਬਪਾਤ ਜੋ ਜੋ ਰਚਿਓ ਸੁਤ ਸਹਿਤ ਆਪ ਜਿਸ ਭਾਵੈ ਤਿਸ ਲਏ ਮਿਲਾ।

ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਹ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ। ਸਿਰ ਉੱਪਰ ਠਾ

ਹਰ ਕਿਰਪਾ ਤੈ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਵਿਵੇਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤੈਨਾਤ ਕਹਿਣ ਨਾ ਜਾਈਏ ਚਰਜ ਬਿਸਮਾਦ ਤਿਨ ਦੇਖਿਆ ਜਸੁ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾ ਬਨ ਤਿਨ